ਕਹੇ ਅਜਰ ਜਹਿਰੀ ਮਨ ਮੂਰਖ ਅਜੂ ਨਹਿ ਸਮਝਤ ਮਨ ਮੂਰਖ ਅਜੂ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਪਹੁੰਚਲ ਪਾਰ ਪਰੇ।

ਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ, ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਕਿਛ ਮੇਰ ਪਾਓ

ਕੀ ਲਿਖਿਆ ਸੀ? ਜੋ ਗਿਆ ਜੇ ਬੈਠਾ ਹੈ ਤਾਂ ਉੱਠ, ਜੇ ਉੱਠਿਆ ਹੈ ਤਾਂ ਤੁਰ ਪਾਓ, ਜੇ ਤੁਰ ਤੁਰਿਆ ਹੈ ਤਾਂ ਭੱਜ ਪਾਓ ਛੇਤੀ ਪਾਓ। ਕਿਉਂਕਿ ਪੂਰੇ ਗੁਰੂ ਸੱਚੇ ਵੈਦ ਨੂੰ ਬੜਾ ਫਿਕਰ ਲੱਗ ਗਿਆ ਕਿ ਮੇਰਾ ਸਿੰਘ ਭਾਈ ਜੋਗਾ ਸਿੰਘ ਹਉਮੈ ਦੇ ਰੋਹ ਵਿੱਚ ਗਿਰਸਿਆ ਛੇਤੀ। ਇਤਿਹਾਸ ਚ ਲਿਖਿਆ ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਤੁਰ ਪਏ। ਮਹਾਂਪੁਰਸ਼ਾਂ ਦੀ ਰਸਮਾਂ ਤੂੰ ਇਹ ਵੀ ਸੁਣਿਆ ਕਿ ਮਰਿਆਦਾ ਪੂਰੀ ਕਰਨ ਵਾਸਤੇ ਦੋ ਲਾਵਾਂ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇਖ ਕੇ ਸੰਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ, ਨਾਲ ਦਾ ਸਿੰਘ ਵੀ ਨਾਲ। ਜਦੋਂ ਤੁਰਿਆ ਪਹਿਲਾ ਖਿਆਲ ਮਨੇ ਚ ਆਇਆ ਕਿ ਮਨਾ ਨਾਨਾ ਚਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ, ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ, ਕੋਈ ਰਸਨਾ ਖਾਲੀ ਨਾ ਰਹੇ। ਜੋ ਵੀ ਮਾਈ ਪਾਈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚ ਆ ਕੇ ਜੁੜਿਆ, ਆਓ ਭਾਗਾਂ ਵਾਲਿਓ ਆਪਣੀ ਰਸਨਾ ਪਵਿੱਤਰ ਕਰੋ।

ਸੱਚਮੁੱਚ ਤੁਸੀਂ ਸਾਰੇ ਭਗਤ ਵਾਲੇ ਜੋ ਆਪਣੇ ਆਪ ਨੂੰ ਨਾਮ ਨਾਲ ਜੋੜੇ, ਕਿਹੜੇ ਪਿਆਰ ਨਾਲ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਦਿੱਤੇ, ਸਦਾ ਜਪੇ ਰਸਨ ਇਸ ਵਾਸਤੇ ਮੁੜ ਮੁੜ ਵਾਹਿਗੁਰੂ ਵਾਹਿਗੁਰੂ ਕਹਿੰਦੇ। ਜਾਂ ਤਾਂ ਵਾਹਿਗੁਰੂ ਨਾਲ ਪਿਆਰ ਪੈ ਜਾਏ, ਉਹ ਬੜਾ ਮੁਸ਼ਕਿਲ ਹੈ ਸਾਡਾ, ਦੁਨੀਆਦਾਰੀ ਨਾਲ ਪਿਆਰ, ਕੰਮਾਂ ਨਾਲ ਪਿਆਰ, ਦੁਕਾਨਾਂ ਨਾਲ ਪਿਆਰ, ਦੋਸਤਾਂ ਮਿੱਤਰਾਂ ਨਾਲ ਪਿਆਰ, ਵਾਹਿਗੁਰੂ ਨਾਲ ਤਾਂ ਪਿਆਰ ਪੈਂਦਾ ਹੀ ਨਹੀਂ। ਜਾਂ ਤਾਂ ਪਿਆਰ ਪੈ ਜਾਏ, ਜਾਂ ਪਿਆਰ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦੇ। ਜਾਂ ਤਾਂ ਪਿਆਰ ਹੋ ਜਾਏ, ਜਾਂ ਉਹਦੇ ਪਿਆਰ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਉਹਦੀ ਯਾਦ, ਹਰ ਯਾਦ ਕਰਦੇ। ਆਮ ਕਹਾਵਤ ਹੈ ਨਾ, ਜਿਹਨੂੰ ਯਾਦ ਕਰੀਏ ਉਹ ਵੀ ਤਾਂ ਯਾਦ ਕਰੇ। ਇਸ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਯਾਦ ਹਰ ਸਮੇਂ ਕਰਿਆ, ਬੱਚਿਆਂ ਤੋਂ ਹੀ ਕਰਾਇਆ ਕਰ, ਨਿੱਕੇ ਨਿੱਕੇ ਬੱਚੇ, ਮਾਤਾਵਾਂ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉਠਾ ਕੇ, ਬੱਚੇ ਉੱਠਦੇ ਹਨ ਉਹਨਾਂ ਨੂੰ ਆ ਕੇ ਸੋਹਣੇ ਜੂੜੇ ਕਰਕੇ, ਸੋਹਣੇ ਕੇਸਾਂ ਦੀ ਸੰਭਾਲ ਕਰਕੇ, ਬੱਚੇ ਉਹ ਵਾਹਿਗੁਰੂ ਵਾਹਿਗੁਰੂ ਛੱਡੋ, ਤਾਂ ਜੋ ਇਹ ਪਿਆਰ ਵੱਧਦਾ। ਜੋ ਜੋ ਪਿਆਰ ਵੱਧਦਾ ਜਾਏਗਾ, ਤਿਉਂ ਤਿਉਂ ਪਿਆਰਾ ਨੇੜੇ ਨੇੜੇ ਆਉਂਦਾ ਜਾਏਗਾ। ਅੱਜ ਤੱਕ ਲੋ ਪਿਆਰਾ ਕਿਸ ਤਰ੍ਹਾਂ ਬਖਸ਼ਿਸ਼ ਪਿਆ ਕਰਦਾ ਹੈ, ਤੇ ਇਧਰ ਭਾਈ ਜੋਗਾ ਸਿੰਘ ਦੇ ਅੰਦਰ ਜਿਹੜੀ ਹਉਮੈ ਦਾ ਬੀਜ ਸੀ ਹੁਣ ਦਰਖਤ ਬਣ ਗਿਆ। ਨਾ ਨਾ ਚੱਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ, ਚੱਲ ਮਨਾ ਛੇਤੀ ਪਹੁੰਚ। ਤੁਰਦਾ ਤੁਰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ, ਸ਼ਾਮ ਦਾ ਟਾਈਮ ਹੋ ਗਿਆ, ਦੀਵਾ ਬੱਤੀ ਜਲ ਗਏ। ਭਾਈ ਜੋਗਾ ਸਿੰਘ ਨੇ ਸੋਚਿਆ ਸੁਣਿਆ ਹੁਸ਼ਿਆਰਪੁਰ ਬੜਾ ਸੁੰਦਰ ਸ਼ਹਿਰ ਹੈ, ਚਲੋ ਮਨਾ ਸੈਰ ਹੀ ਕਰੀਏ। ਜਿਸ ਵੇਲੇ ਮਨ ਕਮਜ਼ੋਰ ਹੋ ਜਾਏ ਨਾ, ਉਸ ਵੇਲੇ ਸੈਲਾਨੀ ਬਣੇ। ਸਰੀਰ ਨੂੰ ਬੁਖਾਰ ਹੋ ਜਾਏ, ਸਰੀਰ ਕਮਜ਼ੋਰ ਹੁੰਦਾ ਜਾਂਦਾ, ਕਮਜ਼ੋਰ ਸਰੀਰ ਨੂੰ ਸਰਦੀ ਵੀ ਛੇਤੀ ਲੱਗਦੀ ਹੈ, ਗਰਮੀ ਵੀ ਛੇਤੀ। ਇਸੇ ਤਰ੍ਹਾਂ ਜਿਸ ਮਨ ਨੂੰ ਹਉਮੈ ਦਾ ਬੁਖਾਰ ਲੱਗ ਜਾਏ, ਉਹ ਮਨ ਕਮਜ਼ੋਰ ਹੋ ਜਾਂਦਾ ਹੈ, ਉਸ ਮਨ ਦੇ ਉੱਤੇ ਦੁੱਖਾਂ ਸੁੱਖਾਂ ਦਾ ਛੇਤੀ ਅਸਰ ਹੁੰਦਾ, ਦੁੱਖਾਂ ਤੇ। ਇਹ ਕਮਜ਼ੋਰ ਮਨ ਦੀ ਨਿਸ਼ਾਨੀ। ਕਈ ਇਨਸਾਨ ਜੇ ਸੁੱਖ ਆ ਗਏ ਤਾਂ ਵੀ ਰੱਬ ਨੂੰ ਭੁੱਲ ਜਾਂਦਾ, ਇਹ ਕਮਜ਼ੋਰੀ ਹੀ ਇਨਸਾਨ। ਜੇ ਕੋਈ ਦੁੱਖ ਦਾ ਮੋੜ ਆ ਗਿਆ ਤਾਂ ਵੀ ਰੱਬ ਤੂੰ ਨਾਸਤਕ ਹੋ। ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ, ਮੈਨੂੰ ਦੁੱਖ ਕਿਉਂ ਮਿਲੇ? ਆਖੋ ਫਿਰੀ ਗੁਰਦੁਆਰੇ ਹੀ ਨਹੀਂ ਜਾਂਦਾ, ਇਹ ਕਮਜ਼ੋਰੀ। ਪਰ ਜਿੱਥੇ ਮਨ ਬਲਵਾਨ ਹੋਵੇਗਾ, ਉਹ ਤਾਂ ਅਰਦਾਸ ਕਰੇਗਾ ਕੇਤੀਆ ਦੁੱਖ ਭੁੱਖ ਸਦ ਮਾਰ ਵੀ ਦਾਤਰੀ ਦੱਸੇ ਵੀ ਦਾਤ ਸਿੱਖਦੀ ਅਵਸਥਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਘਬਰਨਾ ਨੀ, ਮਨ ਤੈਰੀਆਂ ਕਲਾਂ ਨਹੀਂ ਲੈ ਜਾਂਦਾ। ਇਹ ਮੋੜ ਹਨ, ਜੇ ਮੋੜ ਨਾ ਹੈ ਤਾਂ ਦੂਜਾ ਰਸਤਾ ਨਹੀਂ ਮਿਲਦਾ, ਜੀਵਨ ਦੇ ਅੰਦਰ ਵੀ ਮੋੜ। ਪਰ ਇਹਨਾਂ ਦੀ ਸਾਵਧਾਨਤਾ ਵਾਸਤੇ ਸ਼ਬਦ ਦਾ, ਹਰ ਸਮੇਂ ਸ਼ਬਦ ਦਾ। ਮਨ ਕਮਜ਼ੋਰ ਹੋਇਆ ਹੋਇਆ ਸੈਲਾਨੀ ਬਣੇ, ਨਾਲ ਦੇ ਸਿੰਘ ਨੂੰ ਧਰਮਸਾਲੇ ਆਰਾਮ ਕਰਨ ਵਾਸਤੇ ਕਿਹਾ, ਤੇ ਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਖੇਡੇ। ਇੱਕ ਬਾਜ਼ਾਰ ਵਿਚੋਂ ਲੰਘਿਆ, ਚਵਾਰੇ ਤੇ ਤੱਕਿਆ, ਕੀ ਵੇਖਿਆ? ਪਿਆਰੀ ਸਾਧ ਸੰਗਤ, ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਗਲੇਵਾ, ਵਿਹ ਦੀਆਂ ਗੰਦਲਾਂ ਉੱਤੇ ਖੰਡ ਗਲੇਸੀ ਹੋਈ, ਕੀ ਤੱਕਿਆ? ਵੇਸਵਾ ਵਿੱਚ ਮਨ ਕਮਜ਼ੋਰ ਹੋਇਆ ਹੋਇਆ ਸੀ, ਮੋਹਿਆ ਜੀ। ਕਿਸੇ ਮਹਾਂਪੁਰਸ਼ ਨੇ ਲਿਖਿਆ, ਹੁਸ਼ਿਆਰਪੁਰ ਵਿਚ ਪਹੁੰਚ ਕੇ ਹੋਣਾ ਸੀ ਹੁਸ਼ਿਆਰ, ਪਰ ਇੱਕ ਵੇਸਵਾ ਨੂੰ ਵੇਖ ਕੇ ਦਿੱਤੀ ਸੁਰਤ। ਖਿਆਲ ਆਇਆ ਚਵਾਰੇ ਤੇ ਚੜ ਜਾ, ਪਰ ਨਾਲ ਹੀ ਭਾਈ ਜੋਗਾ ਸਿੰਘ ਨੇ ਸੋਚਿਆ, ਮਨ ਆਨੰਦਪੁਰ ਸਾਹਿਬ ਇਥੋਂ ਨੇੜੇ ਹੈ, ਕੋਈ ਵੇਹਦਾ ਨਾ ਹੋਵੇ, ਅਜੇ ਨਹੀਂ ਜਾਣਾ, ਕੋਈ ਸਮਾਂ ਠਹਿਰੇ। ਹੁਣ ਭਾਈ ਜੋਗਾ ਸਿੰਘ, ਪਿਆਰੀ ਸਾਧ ਸੰਗਤ, ਵੇਸਵਾ ਦੇ ਚਵਾਰੇ ਤੇ ਜਿਹੜੀ ਪੌੜੀ ਸੀ, ਪਹਿਲੀ ਪੌੜੀ ਦੇ ਜਿਸ ਵੇਲੇ ਪੈਰ ਰੱਖਿਆ,
ਇਹਦੇ ਕੰਨਾਂ ਚ ਆਵਾਜ਼ ਆਈ, ਤੱਕੇ ਨਾਰ ਪਰ

ਸਿੰਘਾ ਤੂੰ ਤਾਂ ਹੱਥਾਂ ਵਿਚ ਕੜਾ ਵੀ ਪਾਇਆ, ਕੜੇ ਨੂੰ ਸਿਰ ਲੋਹੇ ਦੀ ਤਾਰ ਹੀ ਸਮਝ ਲਈਏ, ਪਰ ਨਹੀਂ, ਇਸ ਕੜੇ ਦਾ ਕੋਈ ਮਕਸਦ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਉੱਥੇ ਪੰਜ ਕਕਾਰ ਵੀ ਦਿੱਤੇ। ਇਹ ਪੰਜ ਕਕਾਰ ਸਿੱਖੀ ਦਾ ਯੂਨੀਫਾਰਮ ਹੈ, ਵਰਦੀ ਹੈ। ਮਿਲਟਰੀ ਚ ਭਰਤੀ ਆਉਣਾ ਹੋਵੇ ਤਾਂ ਉਥੋਂ ਦੀ ਵਰਦੀ ਪਾਣੀ ਪਈ, ਤੇ ਜੇ ਕੋਈ ਕਵੇ ਕਿ ਸਾਹਿਬ ਕਦੇ ਮੰਨਦਾ ਹੀ ਨਹੀਂ, ਆਖੋ ਸ੍ਰੀ ਵਾਹਿਗੁਰੂ। ਵਰਦੀ ਪਾਣੀ ਜ਼ਰੂਰੀ ਹੈ। ਕਈ ਕਹਿੰਦੇ ਨੇ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਸਿੱਖੀ ਦਾ ਪਿਆਰ ਹੋਣਾ ਚਾਹੀਦਾ। ਠੀਕ ਹੈ ਭਾਈ, ਪਰ ਗੁਰੂ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਹੋਣਾ, ਸਿੱਖੀ ਸਰੂਪ ਜ਼ਰੂਰੀ। ਜੇ ਵਰਦੀ ਨਾ ਪਾਈ ਹੋਵੇ ਤਾਂ ਪਿਆਰੀ ਸਾਧ ਸੰਗਤ ਉਹ ਜਿਹੜਾ ਰੰਗਰੂੜ ਸਿਪਾਹੀ ਹੈ, ਕਿਉਂਕਿ ਵਰਦੀ ਤੂੰ ਪਤਾ ਲੱਗਦਾ ਹੈ ਕਿ ਫਲਾਣੇ ਬਾਦਸ਼ਾਹ ਦਾ ਸਿਪਾਹੀ, ਫਲਾਣੇ ਰਾਜ ਦਾ ਸਿਪਾਹੀ। ਜੇ ਵਰਦੀ ਨਾ ਹੋਵੇ ਤਾਂ ਕਈ ਵਾਰੀ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਜਾਂਦਾ, ਆਖੋ ਸ੍ਰੀ ਵਾਹਿਗੁਰੂ, ਪਹਿਚਾਣ ਵੀ ਨਾ ਹੋ ਸਕੇ। ਇਸ ਵਾਸਤੇ ਸਿੱਖੀ ਦਾ ਜੋ ਯੂਨੀਫਾਰਮ ਵਰਦੀ ਹੈ ਉਹ ਕਿਹੜੀ ਹੈ? ਸਾਬਤ ਸੂਰਤ ਜਿਹਦੇ ਵੱਲ ਵੇਖਿਆ ਕਲਗੀਆਂ ਵਾਲਾ ਯਾਦ ਪਿਆ। ਤੇਰੇ ਪੰਜ ਕਕਾਰ ਕੜਾ ਕਿਸ ਵਾਸਤੇ ਪਾਇਆ? ਤੋ ਕੜੇ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਹੱਥਾਂ ਚ ਕੜਾ ਪਾਇਆ ਹੈ ਇਨ੍ਹਾਂ ਹੱਥਾਂ ਦੇ ਨਾਲ ਪਰਾਏ ਤਨ ਨੂੰ ਤੇ ਪਰਾਏ ਤਨ ਨੂੰ ਨਾ ਛੱਡ। ਬਾਬਾ ਜੀ ਵਚਨ ਕਰਦੇ ਸਨ ਸਿੱਖ ਦੇ ਹੱਥ ਚ ਹੱਥ ਕੜੀ ਪੈ ਗਈ, ਜਿਹਦੇ ਹੱਥ ਚ ਹੱਥ ਕੜੀ ਪਈ ਹੋਵੇ ਉਹਦੇ ਹੱਥ ਕੁਛ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਕੜਾ ਜਿਹੜਾ ਹੈ ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰ ਧਨ ਪਾਹਣ ਤੁਲ ਤ੍ਰਿਆ ਪਰਮਾਤ ਹੋਣਾ ਹੈ। ਪਰਾਇਆ ਧਨ ਪਿਆ, ਪੱਥਰ ਪਿਆ, ਪਰਾਈ ਇਸਤਰੀ ਹੈ, ਵੱਡੀ ਹੈ, ਮੇਰੀ ਮਾਂ ਹੈ, ਮੇਰੇ ਬਰਾਬਰ ਦੀ ਮੇਰੀ ਭੈਣ ਹੈ, ਛੋਟੀ ਹੈ, ਬੱਚੀ। ਇਹ ਕੜਾ ਉਪਦੇਸ਼ ਦਿੰਦਾ ਕਿੱਥੇ ਕੜਾ ਹੱਥਾਂ ਵਿਚ ਪਾਣਾ, ਕਿੱਥੇ ਕੋਲ ਵੇਸਵਾ ਜਾਣਾ, ਕੀ ਆਖੇ ਕੰਘਾ ਕਿਰਪਾ। ਇਹ ਸੋਹਣੇ ਕੇਸ ਤੇ ਕੰਘਾ ਕੇਸਾਂ ਦੀ ਸਫਾਈ ਵਾਸਤੇ, ਕਿਰਪਾਨ ਕਿਸ ਵਾਸਤੇ? ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਜਿਹੜੀ ਕਿਰਪਾਨ ਹੈ ਪਿਆਰੀ ਸਾਧ ਸੰਗਤ ਆਪਣੀ ਰੱਖਿਆ ਵਾਸਤੇ। ਇਹ ਸਿੱਖ ਦੇ ਕੋਲ ਹਰ ਵੇਲੇ ਰਹਿੰਦੀ। ਇਸ ਕਿਰਪਾਨ ਦਾ ਮਕਸਦ ਕੀ ਹੈ? ਤੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ। ਇਹ ਜ਼ਰੂਰੀ ਕੀ ਆਖੇ ਕੰਘਾ ਕਿਰਪਾਨ, ਓਏ ਸੰਗ ਚਲੇਗਾ ਧਰਮ ਇਮਾਨ, ਕੱਛ ਲੱਕ ਦੀ ਮਾਰੇ ਤਾਨੇ, ਇਹੋ ਫੇਕ ਤੇਰਾ ਸਤਿਗੁਰ ਜਾ। ਕਛਹਿਰਾ ਕਿਸ ਵਾਸਤੇ ਪਾਈ? ਇਹਦਾ ਵੀ ਮਕਸਦ ਇਹਨੂੰ ਐਵੇਂ ਨਾ ਸਮਝਿਆ। ਬਾਬਾ ਜੀ ਵਚਨ ਕਰਦੇ ਸਨ ਕਿ ਭਾਈ ਜਿਹੜੇ ਸੰਤ ਆਉਂਦੇ ਨੇ, ਯੋਗੀ ਆਉਂਦੇ ਨੇ, ਉਹ ਲੰਗੋਟ ਬਣਦੇ। ਤੇ ਕਲਗੀਧਰ ਪਿਤਾ ਜੀ ਨੇ ਸਿੱਖ ਨੂੰ ਇਹ ਜਤ ਦੀ ਲੰਗੋੜ ਦਿੱਤੀ ਹੈ, ਕਛਹਿਰਾ ਇਹਦੇ ਨਾਲ ਜਤ ਹੀ ਰਹਿਣਾ। ਕਛਹਿਰਾ ਉਪਦੇਸ਼ ਦਿੰਦਾ ਹੈ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਪਹਿਲਾਂ ਸੀ। ਇਹ ਪੰਜ ਕਕਾਰ ਸਿੱਖੀ ਤੇ ਚਾਰ ਪੁਰਸ਼ ਤਾਂ ਪਰ ਇਸਤਰੀ, ਕੁੱਠਾ ਨੀ ਖਾਣਾ, ਤੰਬਾਕੂ ਯੂਜ ਨੀ ਕਰਨਾ ਤੇ ਰੋਮਾਂ ਦੀ ਬੇਦਵੀ ਨੀ ਕਰਨੀ। ਇਹ ਚਾਰ ਕੁਰ ਜੇ ਕੋਈ ਕਰਦਾ ਹੈ ਤਾਂ ਫਿਰ ਉਹਨੂੰ ਅੰਮ੍ਰਿਤ ਛੱਕ ਕੇ ਫੁੱਲ ਬਖਸ਼ਾਉਣੀ, ਕਿਸੇ ਮਜਬੂਰੀ ਚ ਹੋ ਜਾਏ। ਕਿਉਂਕਿ ਪਿਆਰੀ ਸਾਧ ਸੰਗਤ ਅੰਮ੍ਰਿਤ ਕੇ ਕਹਿੰਦੇ ਜੀ ਅੰਮ੍ਰਿਤ ਬੜਾ ਭਾਰਾ, ਕਈ ਅੰਮ੍ਰਿਤ ਤੋਂ ਡਰਦੇ ਆ ਜੀ, ਅੰਮ੍ਰਿਤ ਛੱਕ ਲਵਾਂਗੇ ਪਤਾ ਨੀ ਕੀ ਹੋ ਜਾਏ। ਹੋਣਾ ਕੀ? ਪਿਛਲੀ ਵਾਰੀ ਦਾ ਜਦ ਆਇਆ ਸੀ ਇੱਕ ਨੌਜਵਾਨ ਬੱਚਾ ਸਾਊਥ ਹਾਲ, ਮੈਂ ਉਹਨੂੰ ਕਿਹਾ ਕਾਕਾ ਅੰਮ੍ਰਿਤ ਛੱਕ ਲੈ। ਕਹਿਣ ਲੱਗਾ ਭਾਈ ਸਾਹਿਬ ਜੀ ਅਜੇ ਕੀ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਚਾਰ ਦਿਨ ਖਾ ਪੀ ਲਈਏ ਬੁੱਢੇ ਹੋ ਕੇ ਅੰਮ੍ਰਿਤ ਛਕਾਂ। ਤੇ ਮੈਂ ਕਿਹਾ ਕਾਕਾ ਵੀ ਅਸੀਂ ਤੈਨੂੰ ਕੋਈ ਜੇਲ੍ਹ ਹੀ ਥੋੜਾ ਭੇਜਣਾ, ਆਖੋ ਸ੍ਰੀ। ਨੌਜਵਾਨ ਬੱਚਾ ਹੈ, ਅੰਮ੍ਰਿਤਧਾਰੀ ਬਣ ਜਾਏਗਾ ਤਾਂ ਫਿਰ ਕੜਾ ਪ੍ਰਸ਼ਾਦ ਮਿਲੇਗਾ, ਸੋਹਣਾ ਸਰੂਪ ਮਿਲੇਗਾ। ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਤੂੰ ਅੰਮ੍ਰਿਤ
ਕਹਿਣ ਲੱਗਾ ਮੈਂ ਤੁਹਾਨੂੰ ਅੱਗੇ ਹੀ ਜਾ ਕੇ ਛਕਾਂਗਾ, ਜਿਵੇਂ ਅੱਗੇ ਅੰਮ੍ਰਿਤ ਦੀ ਫੈਕਟਰੀ ਲੱਗੀ ਹੁੰਦੀ ਹੈ। ਸਵਾਸਾਂ ਦਾ ਕੋਈ ਪਤਾ ਨੀ ਭਾਈ। ਕਹਿਣ ਲੱਗਾ ਮੇਰੇ ਦੰਦ ਕੋਈ ਨੀ। ਮੈਂ ਕਿਹਾ ਕੜਾਹ ਪ੍ਰਸ਼ਾਦ ਮਿਲਣਾ, ਆਖੋ ਸ੍ਰੀ ਛਕ। ਕਹਿਣ ਲੱਗਾ ਫਿਰ ਛਕ ਲੈਂਦਾ। ਸਵਾਸਾਂ ਦਾ ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਉਹ ਪਾਛੇ ਕਛੂ ਨਾ ਹੋਈ ਜੋ ਸਰ। ਕਾਲ ਦਾ ਕੀ ਪਤਾ ਕਿਸੇ ਦਾ, ਕਿਧਰੇ ਨਿਗੁਰਾ ਨਾ ਦੁਨੀਆਂ ਤੂੰ ਚਲਾ ਜਾ, ਨਿਗੁਰੇ ਕਾ ਨਾਮ ਹੈ। ਚਾਰ ਕੁਰ ਇਹਨਾਂ ਨੂੰ ਛੱਡਣਾ ਹੈ, ਜੇ ਕਿਧਰੇ ਕੋਈ ਹੋ ਜਾਂਦੀ ਹੈ ਤਾਂ ਗੁਰੂ ਕੋਲੋਂ ਬਖਸ਼ਾ ਲੈ। ਕੱਛ ਲੱਕ ਦੀ ਮਾਰੇ ਤਾਨੇ, ਇਹੋ ਭੇਗ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕਹਿਤੇ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਘਰ ਜਪਜੀ ਦਾ ਪਾਠ। ਅੰਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਨਾ ਤੇ ਤੂੰ ਕਿਧਰ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਪਹਿਰੇਦਾਰ ਦਾ ਉਪਦੇਸ਼ ਸੁਣਿਆ, ਸ਼ਰਮ ਆਈ, ਪੌੜੀਆਂ ਥਾਣੀ ਹੇਠਾਂ ਉਤਰ ਹੇਠਾਂ ਆਇਆ। ਮਨ ਚ ਕੋਈ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਪਹਿਰੇਦਾਰ ਨੇ ਕਿਹਾ ਮੁੜ ਆ ਗਈ। ਕਹਿਣ ਲੱਗਾ ਕਿਉਂ ਆਏ? ਭਾਈ ਜੋਗਾ ਸਿੰਘ ਕਹਿਣ ਲੱਗਾ ਤੂੰ ਮੈਨੂੰ ਇਸ ਵਾਸਤੇ ਇੱਥੇ ਆਉਣ ਰੋਕੀ ਹੈ ਵੀ ਮੈਂ ਗੁਰੂ ਕਾ ਸਿੱਖ ਹਾਂ। ਹਾਂ ਭਾਈ, ਗੁਰੂ ਕਾ ਸਿੰਘ ਇੱਥੇ ਆਣਾ, ਇੱਥੇ ਉਹ ਸੋਭਦਾ ਇਹ ਭੈੜੀ ਥਾਂ ਹੈ, ਬੁਰੀ ਥਾਂ। ਜਿਹੜਾ ਇੱਥੇ ਆਇਆ ਉਹ ਬੁਰਾ ਬਣ ਗਿਆ, ਉਹਦਾ ਜੀਵਨ ਮੁੱਕ ਗਿਆ। ਸਿੱਖ ਇੱਥੇ ਨਾ ਆਵੇ। ਭਾਈ ਜੋਗਾ ਸਿੰਘ ਕਹਿਣ ਲੱਗਾ ਜੀ ਤੇ ਮੈਂ ਸਿੱਖਾਂ, ਮੈਂ ਇੱਥੇ ਨਹੀਂ ਆ ਸਕਦਾ ਜੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ। ਤੁਸੀਂ ਮੈਨੂੰ ਸਿੱਖ ਜਾਪਦੇ ਹੋ, ਤੁਸੀਂ ਇੱਥੇ ਕਿਉਂ ਆਏ? ਉਹ ਪਹਿਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਭਰ, ਉਹ ਸਿੱਖਾ ਮੈਂ ਆਪਣੇ ਆਪ ਇੱਥੇ ਨਹੀਂ ਖਲੋਤਾ, ਮੇਰਾ ਤਾਂ ਚਿੱਤ ਵੀ ਕਰਦਾ ਮੈਂ ਇੱਥੇ ਖੜੋਵਾਂ, ਪਰ ਕੀ ਕਰਾਂ, ਮਜਬੂਰੀ ਦੀ ਡਿਊਟੀ ਪਿਆ ਬਜਾ। ਮਜਬੂਰੀ ਦੀ ਡਿਊਟੀ? ਇਹ ਫਿਰ ਡਿਊਟੀ ਛੱਡ ਦੇ ਨਾ ਕਰ। ਪਹਿਰੇਦਾਰ ਨੇ ਕਿਹਾ ਛੱਡੀ ਨਹੀਂ ਜਾਂਦੀ, ਕਿਉਂਕਿ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ ਕੁਛ ਨਹੀਂ। ਜੋਗਾ ਸਿੰਘ ਹੇਠਾਂ ਉਤਰੇ, ਨਾਲ ਦੇ ਸਿੰਘ ਨੂੰ ਜਗਾਇਆ, ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੇਤ ਸੰਗਤਾਂ ਜੁੜੀਆਂ ਹਨ ਤੇ ਕੀਰਤਨ ਹੋ ਰਿਹਾ ਹੈ, ਸ਼ਬਦ ਪੜਿਆ ਜਾ ਰਿਹਾ। ਆਓ ਕਿਹੜਾ, ਤੁਸੀਂ ਪਿਆਰ ਨਾਲ ਪੜ੍ਹੋ।

ਜੇ ਮੇਰੇ ਸਿਰ ਦੀ ਵੀ ਤੈਨੂੰ ਲੋੜ ਪੈ ਜਾਂਦੀ ਤਾਂ ਵੀ ਮੈਂ ਦੇਣ ਵਾਸਤੇ ਤਿਆਰ ਸਾਂ। ਪਰ ਜੋਗਿਆ, ਜਿਸ ਤਰ੍ਹਾਂ ਤੂੰ ਮੈਨੂੰ ਅਜ਼ਮਾਇਆ ਹੈ, ਅੱਗੇ ਕਿਸੇ ਸਿੱਖ ਨਹੀਂ ਦੇ।

ਆਦਤ ਸੰਬੰਧੀ ਵਿਚਾਰ ਸਾਨੂੰ ਕੀਤੇ ਨੇ। ਆਪ ਤੇ ਦਸਾਂ ਨੇ ਤਕਰੀਬਨ 10:30 ਵਜੇ ਤੱਕ ਕੀਰਤਨ ਕਰਨਾ ਹੈ। ਆਪ ਜਿੰਨੇ ਕੁ ਬੈਠੇ ਹੋ ਧਿਆਨ ਪੂਰਵਕ ਸਰਵਣ ਕਰਨਾ। ਦੂਸਰੀ ਅਰਜ ਇਹ ਹੈ ਕਿ ਇੰਗਲੈਂਡ ਦੀ ਇਸ ਫੇਰੀ ਸਮੇਂ ਇਸ ਸਟੇਜ ਤੇ ਇਹ ਦਾਸ ਦਾ ਤਕਰੀਬਨ ਆਖਰੀ ਕੀਰਤਨ ਹੈ। ਇਸ ਤੋਂ ਬਾਅਦ ਆਪ ਦੇ ਦਾਸ ਨੇ ਵਾਪਸ ਦੇਸ਼ ਪਰਤ ਜਾਣਾ ਹੈ ਤੇ ਜਿਹੜੇ ਸੱਜਣ ਥੱਲੇ ਚਾਹ ਪੀਣ ਪੈ ਗਏ ਨੇ ਉਹ ਛੱਕ ਕੇ ਆ ਜਾਣਗੇ। ਤੁਸੀਂ ਇਸ ਤਰ੍ਹਾਂ ਇਕਾਗਰਤਾ ਬਖਸ਼ਣੀ, ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸ਼ਬਦ ਆਰੰਭ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ, ਬੀਤ ਜੈ ਹੈ ਜਨਮ ਅਕਾਜ ਰਹੇ।

ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ, ਪਿਆਰ ਸਤਿ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਸ ਉਪਲਕਸ਼ ਵਿੱਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚੋਂ ਸਲੋਕ ਗਾਇਨ ਕਰਾਂਗੇ। ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜਾਂਚ ਕਰਵਾਉਣ ਪਿਆਰ ਨਾਲ ਸਭ ਨੂੰ

0: ਮਧੁਰ ਪਿਆਏ ਹੈ ਸੋਭਤ ਸਜਾਸਨ ਬੈਰਾਸਨ ਦੇ ਅੰਕ ਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਚਾਤਰਕ ਸ਼ਬਦ ਸੁਣ ਅੱਖੀਆਂ ਉਘਰ ਗਈ ਚਾਤਰਕ ਸ਼ਬਦ ਸੁਣ ਅੱਖੀਆਂ ਉਘਰ ਗਈ
1: ਸ਼ਬਦ ਸੋਣ ਸ਼ਬਦ ਸੋਣ ਸ਼ਬਦ

ಪಂಥ ಪರ್ಚುರ್ಕರ್ಬೇಕು ಸಾಧ್ಯ ಜಾಯತಃ ತುಮ

بن سینی جیسے جلتے بدبودا ابجے بن سینی

ਇੱਥੇ ਕੀਰਤਨ ਸਮਾਪਤੀ ਕਰਦੇ ਹਨ। ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੇ ਅਨੰਦ ਸੇਵਕੰਦ ਕੋਲੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀ ਬਖਸ਼ਣ ਯੋਗ ਹੋ। ਭੁੱਲਾਂ ਚੁੱਕਾਂ ਦੀ ਖਿਮਾ ਆਈਓ ਸੰਗਤਾਂ ਵੱਲੋਂ, ਪਰਮ ਪੂਜ ਸਿੰਘ ਸਾਹਿਬ ਜੀ ਵੱਲੋਂ ਬੇਅੰਤ ਮਾਇਆ ਸ਼ੋਤ ਪੇਠ ਹਾਜ਼ਰ ਹੈ ਪਾਤਸ਼ਾਹ ਜੀ, ਜਿਹਨਾਂ ਖਜ਼ਾਨੇ ਜਮਾਏ ਸੁੱਖ ਜਾਣੇ ਭਰਪੂਰ ਕਰਨੇ, ਸੋਤ ਖਾਲਸੇ ਜੀ ਦੇ ਕਾਜ ਰਾਸ ਕਰਨੇ। ਹੁਕਮ ਹੋਇਆ ਜੀ 5 ਮਿੰਟ ਦਾ ਸ਼ਬਦ ਮੰਤ ਕਰਦੇ ਕਿ ਕੀਰਤਨ ਕਰੀ ਜਾਈਏ। ਸਵਈਏ ਮਹੱਲੇ ਚੌਥੇ ਕੇਜੀ ਦੇ ਵਿੱਚੋਂ ਟੇਕ ਹੈ ਸੱਚ ਸਾਜ ਸ੍ਰੀ ਨਿਵਾਸ।

सो हमरामी सदन सामग्री जियो हियो देवो।

कोई जन हास्यो देवे जो चरण गहूं बको शुभ रसना।

ਪਰਮ ਆਦਰ ਯੋਗ ਪਰਮ ਸਨਮਾਨ ਯੋਗ ਸਤਿਗੁਰਾਂ ਦੇ ਦਰੋਂ ਪਰੋਂ ਵਰਸਾਈ ਹੋਈ ਸਮੂਹ ਹਾਜ਼ਰ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਰਹਿੰਦੇ ਸਮੇਂ ਅੰਦਰ ਆਪ ਜੀ ਨਾਲ ਕੋਈ ਗੁਰਮਤੀ ਬਚਨ ਤੋਂ ਮਹਾਂਪੁਰਸ਼ਾਂ ਦਾ ਬਚਨ ਸਾਂਝਾ ਕਰਾਂ, ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਤੇ ਸਾਕਸ਼ਾਤ ਸਮਰੱਥ ਗੁਰੂ ਸਮਝ ਕੇ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਕਿਰਪਾ ਕਰਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਫਿਰ ਬੇਨਤੀ ਕਰਦਾ ਹਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕੱਲ ਵਾਸਤੇ ਇੱਕ ਬੇਨਤੀ ਹੈ ਸਾਧ ਸੰਗਤ ਜੀ, ਬੀਬੀਆਂ ਭੈਣਾਂ ਮਾਤਾਵਾਂ ਕੋਲ ਨਹੀਂ ਹੈ, ਇਸ ਵਰਗ ਕੋਲ ਸਾਧ ਸੰਗਤ ਜੀ ਸਿੰਘਾਂ ਕੋਲ, ਕਿ ਯਤਨ ਕਰੋ ਇੱਥੇ ਨੇੜੇ ਨੇੜੇ ਹੋ ਕੇ ਬੈਠੂੰਗਾ, ਕਿਉਂਕਿ ਮੈਨੂੰ ਫਿਰ ਸਾਰਾ ਇੱਧਰ ਨੂੰ ਘੁੰਮਣਾ ਪੈਂਦਾ, ਸਾਰਾ ਇੱਧਰ ਨੂੰ ਘੁੰਮਣਾ। ਅਸੀਂ ਬੜਾ ਯਤਨ ਕੀਤਾ ਕਿ ਸਟੇਜ ਦਾ ਕੋਲ ਬਣ ਸਕੇ ਪਰ ਬਣ ਨਹੀਂ ਆਇਆ। ਤੋ ਇੱਦਾਂ ਫਿਰ ਕੋਈ ਗੱਲਬਾਤ ਕਰਨੀ ਵੀ ਮੁਸ਼ਕਿਲ ਬਣਦੀ ਹੈ ਅਤੇ ਸਰਗਮ ਕਰਨੀ ਵੀ ਮੁਸ਼ਕਿਲ ਬਣਦੀ ਹੈ। ਮੈਂ ਇੱਕ ਜਗ੍ਹਾ ਕੀਰਤਨ ਕਰਨ ਲੱਗਾ ਅਤੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਿਲਬਾਗ ਸਿੰਘ ਗੁਲਬਾਗ ਸਿੰਘ ਹੋਣੀ ਜਿਹਨੇ ਰਾਤੀ ਵੀ ਖੂਬ ਨਿਹਾਲ ਕੀਤਾ ਹੈ, ਪਤਾ ਲੱਗਾ ਬੜਾ ਆਨੰਦ ਮਨਾਇਆ। ਉਹ ਸਟੇਜ ਸਿਰਫ ਬੀਬੀਆਂ ਵੱਲ ਨੂੰ ਸੀ, ਛੋਟਾ ਜਿਹਾ ਗੁਰਦੁਆਰਾ ਸਾਹਿਬ ਅਤੇ ਸਟੇਜ ਬੀਬੀਆਂ ਵੱਲ ਨੂੰ। ਇੱਥੇ ਦੀ ਗੱਲ ਹੈ ਵੈਸੇ ਲੰਡਨ ਦੀ, ਜਿਸਲੇ ਵੀ ਦਿਲਬਾਗ ਸਿੰਘ ਗੁਲਬਾਗ ਸਿੰਘ ਵਾਰੀ ਵਾਰੀ ਸਾਰੇ ਗਾਮਾ ਦੇ ਗਾਮਾ ਪਾ ਸ਼ੁਰੂ ਹੋਏ ਨਾ, ਉਹ ਮੋਹਰੇ ਬੀਬੀ ਬੈਠੀ ਸੀ, ਉਹ ਹੱਸਣ ਲੱਗ ਪਈ ਤੇ ਭਾਈ ਸਾਹਿਬ ਨੇ ਆਖਿਆ ਭਾਈ ਹੱਸੀ ਦਾ ਨਹੀਂ ਸੁਣੀ ਦਾ ਹੈ। ਯਕੀਨ ਜਾਣੋ ਸਤਸੰਗ ਜੀ ਚਸ਼ਮਦੀਦ ਵਾਕਿਆ ਵੀ ਉਹ ਇੰਨਾ ਹੱਸਣ ਲੱਗ ਪਈ ਵੀ ਉਹਦੀਆਂ ਬੱਚੀਆਂ ਨੇ ਵੀ ਰੋਕਿਆ, ਪਰ ਹਾਸਾ ਹੁਣ ਮੁੜੇ ਨਾ ਰੁਕੇ ਹੀ ਨਾ, ਢਹਿ ਪਈ ਇੱਥੇ ਸੰਗਤ ਚ ਢਹਿ ਪਈ ਤੇ ਫਿਰ ਉਹਨੂੰ ਫੜ ਕੇ ਬਾਹਰ ਲਿਜਾਣਾ ਪਿਆ। ਤੇ ਇਸੇ ਤਰ੍ਹਾਂ ਕੋਈ ਸ਼ੇਰ ਸ਼ੂਰ ਵੀ ਕਹਿਣਾ ਹੋਵੇ ਮੈਨੂੰ ਤੇ ਆਦਤ ਹੈ ਨਾ, ਮਾਸੂਮ ਨੇ ਜਾਣਦੇ ਆ, ਸ਼ੇਰ ਬੀਬੀਆਂ ਚੋਂ ਸਿਰਫ ਅੱਧੋ ਅੱਧੀ ਪਰਸੈਂਟ ਕੋ ਬੀਬੀ ਹੁੰਦੀ ਜਿਹੜੀ ਰਿਸਪੋਂਸ ਦਿੰਦੀ ਹੈ, ਨਹੀਂ ਤਾਂ ਮੇਰੇ ਤਾਂ ਉਰਦੂ ਫਾਸਟ ਦੇ ਸ਼ੇਅਰ ਹੁੰਦੇ ਵਿਚਾਰੀਆਂ ਬੀਬੀਆਂ ਨੂੰ ਸਮਝ ਨਹੀਂ ਆਉਂਦੇ। ਤੋ ਜੇ ਤੁਸੀਂ ਵੀ ਆਓ ਪਿੱਛੇ ਜਾ ਕੇ ਲੱਗ ਕੇ ਬਹਿ ਗਿਆ ਤਾਂ ਫਿਰ ਮੈਂ ਗੱਲਬਾਤ ਕਿਹਦੇ ਨਾਲ ਕਰਾਂਗਾ। ਤੇ ਇਹ ਵੀ ਮੈਨੂੰ ਦੇਖੋ ਤੁਸੀਂ ਹੁਣ ਸਾਰਾ ਰੁੱਖ ਇੱਧਰ ਨੂੰ ਐਂਗਲ ਕਰਨਾ ਪਿਆ ਹੈ। ਖੈਰ ਇਕਾਗਰਤਾ ਬਖਸ਼ਣ ਲਈ ਬੇਨਤੀ ਕਰਦਾ ਹਾਂ, ਗੱਜ ਵੱਜ ਕੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਸਾਹਿਬ ਜੀ ਬਾਬਾ ਨਾਭਕੁੰਡ ਸਾਹਿਬ ਜੀ ਦੀ ਬੜੀ ਰਹਿਮਤ ਹੈ, ਕਰਮ ਫਰਮਾਈ ਹੈ, ਅਨੁਗ੍ਰਹਿ ਹੈ, ਪ੍ਰਸਾਦ ਹੈ, ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹੋ ਜਿਹੇ ਕਲਯੁਗ ਦੇ ਘੋਰ ਸਮੇਂ ਅੰਦਰ ਔਰ ਫਿਰ ਯੂਰਪ ਦੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਕੰਟਰੀਜ਼ ਵਿੱਚੋਂ ਇਹ ਮੁਲਕ ਬੜਾ ਤੇਜ਼ ਤਰਾਰ ਹੈ, ਇਹਦੇ ਵਿੱਚ ਤੁਸੀਂ ਉਹਨਾਂ ਦਾ ਜੀਵਨ ਪੜ੍ਹਨ ਸੁਣਨ ਵਾਸਤੇ ਗੁਰੂਆਂ ਸਿਰ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਸੁਣਨ ਵਾਸਤੇ ਆਏ ਹੋ। ਮੈਂ ਤੁਹਾਨੂੰ ਸਾਰਿਆਂ ਜੀ ਆਇਆਂ ਕਹਿੰਦਾ ਹਾਂ ਔਰ ਤੁਹਾਡਾ ਧੰਨਵਾਦੀ ਹਾਂ। ਰਾਤ ਵੀ ਤੁਸੀਂ ਬੜਾ ਸਹਿਯੋਗ ਦਿੱਤਾ ਹੈ ਕਿ ਜਵਾਨ ਵੀਰਾਂ ਨੇ ਬੱਚਿਆਂ ਨੇ ਜੋ ਰਾਤੀ ਕੀਰਤਨ ਦਰਬਾਰ ਆਯੋਜਿਤ ਕੀਤਾ ਸੀ ਬਣਾਇਆ ਸੀ, ਔਰ ਇਹ ਬੜਾ ਦੇਰ ਬਾਅਦ ਐਸਾ ਹੋਇਆ ਵੀ ਤਿੰਨ ਚਾਰ ਜਥੇ ਅਸੀਂ ਜੋ ਗੁਰੂ ਦੀ ਕਿਰਪਾ ਨਾਲ ਹੀ ਬੜੇ ਪ੍ਰਸਿੱਧ ਹਾਂ ਪੰਥ ਵਿੱਚ, ਉਹ ਇੱਥੇ ਇਕੱਠੇ ਹੋ ਗਏ, ਨਹੀਂ ਤਾਂ ਬਹੁਤ ਘੱਟ ਤਾਂ ਇਕੱਤਰਤਾ ਹੁੰਦੀ ਹੈ, ਲੇਕਿਨ ਸੰਗਤ ਵੇਖ ਕੇ ਵੀ ਰਾਤੀ ਨਿਹਾਲ ਨਿਹਾਲ ਹੋ ਗਏ। ਬਾਬਾ ਜੀ ਦਾ ਕਰਮ ਹੋਇਆ ਸੀ, ਰਾਜਾ ਸਾਹਿਬ ਜੀ ਦਾ, ਤੋ ਹੁਣ ਉਹਨਾਂ ਦੀ ਸਾਲਾਨਾ ਯਾਦ ਯਾਦ ਮੁਕੱਦਸ ਪਵਿੱਤਰ ਯਾਦ ਬਰਸੀ ਮਨਾਉਂਦਿਆਂ ਹੋਇਆ ਇਹ ਦੀਵਾਨ ਆਰੰਭ ਹੋਇਆ ਹੈ। ਮੈਂ ਬੇਨਤੀ ਕਰਦਾ ਹਾਂ, ਸ਼ਬਦ ਰਹਿਰਾ ਸਾਹਿਬ ਜੀ ਵਿੱਚੋਂ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਕਹਿੰਦਾ ਨਹੀਂ, ਬਹੁਤਿਆਂ ਨੂੰ ਯਾਦ ਹੋਣਾ, ਸਾਰਿਆਂ ਨੂੰ ਮੈਂ ਇਸ ਲਈ ਗੁਸਤਾਖੀ ਕੀਤੀ ਹੈ ਕਹਿਣ ਦੀ, ਕਿਉਂਕਿ ਅੱਗੇ ਸਿੱਖੀ ਬਹੁਤ ਪ੍ਰਫੁੱਲਤ ਸੀ, ਬਹੁਤ ਪ੍ਰਫੁੱਲਤ ਸੀ,

ਤੇ ਮੈਨੂੰ ਆਪਣੇ ਬਜ਼ੁਰਗਾਂ ਦਾ ਵੱਡੇ ਵੱਡੇ ਦਾ ਪਤਾ ਹੈ ਕਿ ਉਹਨਾਂ ਨੂੰ ਅੱਧੋਂ ਵੱਧ ਗੁਰੂ ਗ੍ਰੰਥ ਸਾਹਿਬ ਯਾਦ ਸੀਗਾ ਜੀ ਤੇ ਉਹਨਾਂ ਦਾ ਨਿਤਨੇਮ ਪੰਜ ਗ੍ਰੰਥੀ ਜਿਹੜੀ ਨਾ ਪੰਜ ਗ੍ਰੰਥੀ ਮੇਰੇ ਬਜ਼ੁਰਗਾਂ ਦਾ ਇੰਨਾ ਸੀਗਾ ਜੀ ਤੇ ਮੈਂ ਆਪਣੇ ਪਿੰਡ ਚ ਹੋਰ ਵੀ ਆਂਢ ਗੁਆਂਢ ਵੀ ਦੇਖੇ ਸੀਗੇ ਪਈ ਇੱਕ ਦੋ ਬਜ਼ੁਰਗ ਐਸੇ ਵੀ ਸੀ ਜਿਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ ਵੱਡੇ ਭਾਗਾਂ ਨੇ ਤੇ ਕਿਰਪਾ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋਣਾ ਤੇ ਹੁਣ ਤੁਸੀਂ ਆਪਣੇ ਭਾਗ ਨਾਪ ਕੇ ਦੇਖ ਲਓ ਕਿ ਕਿੰਨੇ ਕੁ ਵੱਡੇ ਭਾਗ ਹੋਣਗੇ ਉਹਨਾਂ ਦੇ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੋਵੇ ਸਿੱਖੀ ਬੜੀ ਫਲਰਿਸ਼ ਸੀ ਲੇਕਿਨ ਹੁਣ ਹਾਲਤ ਕੀ ਹੋ ਗਈ ਹੈ ਹੁਣ ਹਾਲਤ ਹੋ ਗਈ ਹੈ ਪਰਿਵਾਰ ਕਈ ਵਾਰੀ ਪ੍ਰਸ਼ਾਦਾ ਛਕਾਉਣ ਲਈ ਘਰ ਲੈ ਜਾਂਦਾ ਤੇ ਬਜ਼ੁਰਗ ਮਾਈ ਚਾਹੇ ਦਾਦੀ ਹੋਵੇ ਚਾਹੇ ਨਾਨੀ ਹੋਵੇ ਉਹ ਇੰਨੀ ਗੱਲ ਚ ਬੜਾ ਫਖਰ ਸਮਝਦੀ ਹੈ ਆਏ ਜੀ ਮੇਰੇ ਬੱਚੇ ਬੱਚੀ ਦੇ ਸਿਰ ਤੋਂ ਕਿਰਪਾ ਭਰੇ ਹੱਥ ਰੱਖਿਓ ਜ਼ਰਾ ਅਸੀਸ ਦਿਓ ਇਹਨਾਂ ਨੂੰ ਪੰਜ ਪੌੜੀਆਂ ਯਾਦ ਹੈ ਪਹਿਲੀ ਜਪਜੀ ਦੀਆਂ ਪੰਜ ਪੌੜੀਆਂ ਯਾਦ ਹੁਣ ਤੁਸੀਂ ਇਹ ਨਿਸਬਤ ਕੱਢ ਕੇ ਦੇਖ ਲਓ ਵੀ ਇਹ ਸਿੱਖੀ ਵਧੀ ਹੈ ਜਾਂ ਘਟੀ ਹੈ ਕਿੱਥੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਰਾ ਯਾਦ ਹੋਣਾ ਕਿੱਥੇ ਪੰਜ ਗ੍ਰੰਥੀ ਯਾਦ ਹੋਣੀ ਕਿੱਥੇ ਪੰਜ ਬਾਣੀਆਂ ਯਾਦ ਹੋਣੀਆਂ ਤੇ ਘਟਦਿਆਂ ਘਟਦਿਆਂ ਹੁਣ ਇਹਨਾਂ ਦੀ ਪੰਜ ਪੌੜੀਆਂ ਯਾਦ ਹੈ ਅੱਛਾ ਮੈਂ ਕਿਹਾ ਮਾਤਾ ਗੁਰੂ ਕਿਰਪਾ ਕਰੇ ਇਹਨਾਂ ਨੂੰ ਅੱਗੇ ਵੀ ਪਤਾ ਲੱਗੇ ਕਿ ਅੱਗੇ ਵੀ ਬਾਣੀ ਬਹੁਤ ਕੁਛ ਹੈ ਔਰ ਅਰਥ ਭਰਪੂਰ ਹੈ ਫਿਰ ਇੱਕ ਮਾਈ ਕਹਿਣ ਲੱਗੀ ਜੀ ਇਹ ਮੇਰੇ ਬੱਚੇ ਦੇ ਸਿਰ ਤੇ ਦਾਦੀ ਮਾਂ ਕਹਿਣ ਲੱਗੀ ਭਾਈ ਸਾਹਿਬ ਜੀ ਹੱਥ ਰੱਖ ਦਿਓ ਮੈਂ ਕਿਹਾ ਮਾਤਾ ਹੱਥ ਤੇ ਗੁਰੂ ਗ੍ਰੰਥ ਸਾਹਿਬ ਦਾ ਰਖਾਉਣਾ ਚਾਹੀਦਾ ਮੇਰੇ ਹੱਥ ਨਾਲ ਕੀ ਹੈ ਨਹੀਂ ਤਾਂ ਮੈਂ ਤਾਂ ਐਸਾ ਭਾਈ ਮੈਨੂੰ ਕੋਈ ਇੱਕ ਇੱਕ ਪੌਂਡ ਚਾਹੇ ਪੰਜਾਹ ਪੈਸ ਵੀ ਦੇ ਜਾਵੇ ਤੇ ਲੈਣ ਲੱਗੀ ਤੇ ਸਾਰੇ ਦੇ ਹੱਥ ਫੇਰੀ ਜਾਊਂਗਾ ਮੈਨੂੰ ਹੱਥ ਫੇਰਨ ਚ ਕੀ ਉੱਥੇ ਤਕਲੀਫ ਹੁੰਦੀ ਇਹ ਕਿਹੜਾ ਪਿਹਾਲ ਪਾਉਣਾ ਜਾਂ ਗੱਡਾ ਖਿੱਚਣਾ ਮੈਂ ਸਾਰਿਆਂ ਦੇ ਹੱਥ ਫੇਰੀ ਜਾਂਦਾ ਨਹੀਂ ਹੱਥ ਗੁਰੂ ਗ੍ਰੰਥ ਸਾਹਿਬ ਦਾ ਕੰਮ ਕਰਦਾ ਇਹ ਗੱਲ ਯਕੀਨ ਜਾਣੇ ਸਾਧ ਸੰਗਤ ਜੀ ਕਿਸੇ ਮਹਾਂਪੁਰਸ਼ ਦੇ ਕਿਸੇ ਦੇ ਹੋਰ ਦੂਏ ਤੇ ਮੇਰੇ ਵਰਗੇ ਝਾੜੂ ਬਰਦਾਰ ਦੇ ਹੱਥ ਰੱਖਿਆ ਕੁਝ ਨਹੀਂ ਬਣਨਾ ਸਮਰੱਥ ਗੁਰੂ ਸੰਸਾਰ ਨੂੰ ਤੁਕ ਯਾਦ ਹੋਣੀ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਆਘਨ ਹਰਿਓ ਇਸ ਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤਮਾਨ ਡਰਿਓ ਪਣਦਾਸ ਸੁਵਾਸ ਜਗਤਰ ਗੁਰੂ ਕੀ ਪਾਸ ਭੇੜ ਪ੍ਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਾ ਬਚਨ ਹੈ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਪਰਿਵਰਤਨ ਕੀ ਹੋਇਆ ਜੀ ਜਨਮ ਜਨਮ ਕੇ ਕਿਲੇ ਵਿੱਚ ਦੁੱਖ ਉਤਰੇ ਗੁਰਨਾਮ ਦਿਓ ਰਹਿਣ ਲਾਤਾ ਇਸ ਦੇ ਹੱਥ ਤੇ ਉਹਨਾਂ ਦਾ ਕੰਮ ਕਰਨਾ ਬਾਬਾ ਨਾਨਕ ਦੇਵ ਦੀ ਆਸਾ ਦੀ ਵਾਰ ਵਿਚ ਕਹਿੰਦੇ ਨੇ ਬਹੁਤ ਪਿਆਰਾ ਬਚਨ ਵਾਹ ਸਿੱਖੀ ਆ ਵੀ ਸਾਡਾ ਬਹੁਤ ਘਟਾ ਦੀ ਬਾਤ ਹੈ ਅਸੀਂ ਥੱਲੇ ਨੂੰ ਗਏ ਹਾਂ ਵੀ ਆਸਾ ਦੀ ਵਾਰ ਚ ਬਹੁਤ ਵੱਡੇ ਵੱਡੇ ਗੁਰਦੁਆਰੇ ਕੋਈ ਸਿੰਘ ਵੀ ਨੀ ਬੈਠਾ ਹੁੰਦਾ ਭਾਈ ਜੀ ਤੁਸੀਂ ਆਸਾ ਦੀ ਵਾਰ ਪੜ੍ਹ ਦਿਓ ਮੈਂ ਕਿਹਾ ਵੀ ਜੇ ਨਾ ਪੜ੍ਹੀਏ ਤਾਂ ਕੀ ਇੱਥੇ ਕਿਸੇ ਸੁਣਨਾ ਕਹਿੰਦੇ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਦਿਓ ਮੈਂ ਕਿਹਾ ਬਾਬੇ ਬੇਨਤੀ ਹੈ ਵੀ ਅਸੀਂ ਕਲਯੁਗ ਜੀਵ ਐਡੇ ਨਿਕੰਮੇ ਹਾਂ ਵੀ ਅਸੀਂ ਗੁਰੂ ਨੂੰ ਕੁਝ ਸੁਣਾ ਨਹੀਂ ਸਕਦੇ ਬਸ ਆਪਣੀ ਤਾਂ ਹਾਲਤ ਹੈ ਕਿਆ ਬਤਾਓ ਹਾਲ ਦਰਦ ਬਿਨ ਹਾਨੀ ਮੈਂ ਆਪਣਾ ਦਰਦ ਕੀ ਦੱਸ ਸਕਦਾ ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਸੁਣਾਉਣ ਜੋਗੇ ਜੀ ਪੰਜਾਹ ਪੰਜਾਹ ਤੇ ਅਸੀਂ ਇੱਕ ਤੁਕ ਵਿੱਚ ਗਲਤੀਆਂ ਕਰਦੇ ਹਾਂ ਇੱਥੇ ਵੀਹ ਜਥੇਦਾਰ ਆਉਣਗੇ ਮੇਰਾ ਉਹਨਾਂ ਨਾਲ ਸੰਪਰਕ ਵੀ ਹੈ ਦੋ ਤੁਕਾਂ ਕਹਾਣੀਆਂ ਹੋਣਗੀਆਂ ਦੋ ਹੀ ਗਲਤ ਕਹਿਣਗੇ ਜੀ ਦੇਖੋ ਇੱਕ ਬਹੁਤ ਵੱਡਾ ਜਥੇਦਾਰ ਕਹਿਣ ਲੱਗਾ ਦਿੰਦਾ ਦੇ ਲੈਂਦੇ ਥੱਕ ਨਾ ਪਾਏ ਉਹਨਾਂ ਨੂੰ ਕਿਹਾ ਵੀ ਮਹਾਰਾਜ ਜੀ ਏਦਾਂ ਤੁਕਨੇ ਤਾਂ ਬੱਚੇ ਬੱਚੇ ਨੂੰ ਯਾਦ ਹੈ ਦਿੰਦਾ ਦੇ ਲੈਂਦੇ ਥੱਕ ਪਾਏ ਹੈ ਨਾ ਉਹ ਕਹਿਣਗੇ ਦਿੰਦਾ ਦੇ ਲੈਂਦੇ ਥੱਕ ਨਾ ਪਾਏ ਆਪਣੇ ਕੋਲੋਂ ਹੀ ਲਾਇਆ ਜਾਣਾ ਹੁਣ ਜਪ ਜੀ ਦੀ ਇਹ ਪਹਿਲੀ ਤੁਕਾਂ ਵਿੱਚ ਤੁਕ ਹੈ ਇਹ ਹੀ ਯਾਦ ਨਹੀਂ ਬਾਕੀ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੂੰ ਅਸੀਂ ਕੀ ਸੁਣਾਕਤ ਦਿੰਦੇ ਤੋ ਸਾਡੀ ਹਾਲਤ ਪਤਲੀ ਹੋਈ ਹੈ ਗੁਰੂ ਰਾਮਤ ਕਰੇ ਸਾਡੀ ਹਾਲਤ ਵਧੇ ਫੁੱਲੇ ਯਤਨ ਬੜਾ ਸੀ ਕੀਤਾ 300 ਸਾਲਾਂ ਪੁਰਬ ਤੇ ਪਰ ਕੋਈ ਵਧੀਆ ਗੱਲਬਾਤ ਰਿਜ਼ਲਟ ਸਾਹਮਣੇ ਨਹੀਂ ਆਇਆ ਇਹ ਗੱਲ ਮੈਨੂੰ ਕਹਿੰਦਿਆਂ ਕੋਈ ਡਰ ਨਹੀਂ ਭਾਵੇਂ ਇੱਥੇ ਕਹਿ ਦਵਾਂ ਤੇ ਮੈਂ ਤਖ਼ਤ ਸਾਹਿਬ ਤੇ ਵੀ ਕਹਿ ਦਿੰਦਾ ਮੈਂ ਕਿਹਾ ਜਥੇਦਾਰੋ ਬੜੇ ਬੜੇ ਇਕੱਠੇ ਹੋਏ ਆ ਮੈਨੂੰ ਵੀ ਬੁਲਾ ਲਿਆ ਰਾਤ ਨੂੰ ਕੀ ਮੀਟਿੰਗ ਹੈ ਕਰ ਲਏ ਜੀ 1 ਵਜੇ ਮੈਂ ਮੁੜਨ ਲੱਗਾ ਘਰ ਨੂੰ ਰਾਤ ਨੂੰ ਤਖ਼ਤ ਕੇਸਗੜ੍ਹ ਸਾਹਿਬ ਤੋਂ ਮੈਂ ਤਾਂ ਮੇਰਾ ਬੇਟਾ ਮੀਟਿੰਗ ਹੋ ਗਈ ਜੀ ਮੈਂ ਕਿਹਾ ਵੀ ਪ੍ਰਾਪਤੀ ਕੀ ਹੋਈ ਹੈ ਦੇਖੋ ਕਿਸੇ ਮਾਈ ਨੇ ਸਵਾਣੀ ਨੇ ਮਟਕਾ ਇੱਕ ਪਾਇਆ ਹੋਵੇ ਦਹੀਂ ਦਾ ਤੇ ਰਿੜਕੀ ਜਾਵੇ ਰਿਜ਼ਲਟ ਤਾਂ ਨਿਕਲਣਾ ਵੀ ਮੱਖਣ ਆ ਜਾਏਗਾ ਮੱਖਣ ਬਾਹਰ ਕੱਢ ਲਓ ਇੰਨਾ ਕੁਛ ਕੀਤਾ ਜੀ ਫਿਰ ਰਿਜ਼ਲਟ ਕੀ ਹੋਇਆ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਵੀ ਤੇ ਪਤਾ ਹੀ ਤੁਸੀਂ ਵੀ ਸਾਡੇ ਨਾਲ ਰਿਜ਼ਲਟ ਕੁਛ ਨਹੀਂ ਹੋਇਆ
ہاں ایک رزلٹ ہویا تسی حیران ہوو گے سن کے بھائی اتے اینا خالصہ کٹھا ہویا ہو جنہیں کہ مینو فکر سے پتا لگا 80 لاکھ خالصے نے درشن دیدار دیتے نے 80 لاکھ گرو گوبند سنگھ صاحب جی ویلے 80,000 کترتا ہوئے سی ہن 80 لاکھ بندہ ہویا جی تے او دے وچوں بسی مسی کئی دن دے کول تو بعد 1,25,000 سنگا نے امر پان کیتا 1,25,000 کی ہوا جی 80 لاکھ چوں ایک بچہ بانٹے کھیلتا ایک بک بھر کے بانٹے کھیلتا کتی چ پاؤنے تسی بھی کھیل دے کھولتے رہے ہیں تیرے بک بھی بھریا ہوا تو بچوں پین بھی دو ہی تو کی حاصل مقصد ہویا جی 80 لاکھ یار خالصہ بھی جڑیا ہوئے تے 1,25,000 مسیح کاؤنٹنگ ہوئی ہوئے کچھ نہیں بنتا تو میرا کہن تو پاو ہے ساڈی حالت ہوئی ہے پتلی ایدے واسطے گرو پاس ارداس ہے گرو کیڑا جی وڈا ہے وڈی ہوں وڈا اپار تیرا مرتبہ سمرتھ گرو ہے اوہدے کول ہے سارے رل کے کیوں نہ آکھی کیونکہ تک تو یاد ہے سر میں تو غلط ہو رہی سی تک یاد ہے سارا تو تھوڑا تو یاد ہوگا تو میری بےنتی ہے کہ راجہ صاحب دی یاد نو ہردے بھی سنبھال کے ساری ایک تو کہو جی

ਬਾਬਾ ਜੀ ਰਾਜਾ ਨਾਭ ਕਵਲ ਸਾਹਿਬ ਸਾਹਿਬ ਦੀ ਯਾਦ ਵਿਚ ਜੁੜੇ ਹਾਂ। ਮਹਾਂਪੁਰਸ਼ਾਂ ਦਾ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ ਉਹਨਾਂ ਦੇ ਜ਼ੁੰਮੇ ਜਿਹੜੇ ਉਹ ਇਸ ਜੀਵਨ ਵਿਚ ਆ ਕੇ ਉਹ ਕੰਮ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਇਹ ਆਖਿਆ ਸੀ ਨਾ, ਨਾਨਕ ਮੈਂ ਤੇਰੇ ਤੋਂ ਪਹਿਲਾਂ ਮੁਹੰਮਦ ਵੀ ਭੇਜੇ, ਉਹ ਵੀ ਭੇਜੇ, ਹੋਰ ਦੀਨ ਦੇ ਬੜੇ ਬੜੇ ਬੰਦੇ ਭੇਜੇ, ਪੈਗੰਬਰ ਭੇਜੇ, ਔਲੀਆ ਭੇਜੇ, ਤੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਤੁਹਾਡੀ ਇਹ ਡਿਊਟੀ ਆ ਕਿ ਮੇਰਾ ਨਾਮ ਜਪਾਓ, ਰੱਬ ਜੀ ਕਹਿਣ ਲੱਗਾ। ਪਰ ਜਿਹੜੇ ਗਏ ਨੇ ਉਹਨਾਂ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ, ਤੇਰੇ ਜ਼ੁੰਮੇ ਇੱਕ ਕੰਮ ਲਾਉਂਦਾ ਹਾਂ, ਤੇਰੇ ਜ਼ੁੰਮੇ ਇੱਕ ਫਰਜ਼ ਲਾਉਂਦਾ ਹਾਂ, ਰੱਬ ਜੀ ਆਖਣ ਲੱਗੇ। ਜਦੋਂ ਰੂਬਰੂ ਗੁਫ਼ਤਗੂ ਹੋ ਰਹੀ ਸੀ, ਜਦੋਂ ਵੇਈ ਵਿੱਚ ਚੁੱਭੀ ਮਾਰ ਕੇ ਤੇ ਮੇਰੇ ਮਾਲਕ ਪਹੁੰਚ ਗਏ, ਕਿੱਥੇ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੇ ਸਰਵ ਸੰਭਾਲੇ ਵਾਜੇ ਨਾਦ ਅਨੇਕ ਸਾਖਾਂ ਕੇਤੇ ਬਾਵਣ ਹਾਰੇ, ਸੋਦਰ ਪਹੁੰਚ ਗਏ। ਪਰਮਾਤਮਾ ਅੱਗੋਂ ਲੈਣ ਆ ਗਏ, ਗਲਵਕੜੀ ਪਾਈ, ਕਿਉਂਕਿ ਬਾਬਾ ਬੜਾ ਪੈੜਾ ਕਰਕੇ ਗਏ ਸਨ, ਇਸ ਲਈ ਜਾਂਦਿਆਂ ਹੀ ਇੱਕ ਕਟੋਰਾ ਦਿੱਤਾ। ਰੱਬ ਜੀ ਆਖਣਗੇ ਨਾਨਕ ਗੜਗੜ ਕਰਕੇ ਅੰਮ੍ਰਿਤ ਦਾ ਪਿਆਲਾ ਪੀ ਜਾ, ਬਾਬੇ ਨੇ ਛਕ ਲਿਆ। ਫਿਰ ਭੋਜਨ ਆਇਆ, ਫਿਰ ਸਾਰੀ ਗੱਲਬਾਤ ਕਰਨ ਤੋਂ ਬਾਅਦ ਤੀਜੇ ਦਿਨ ਵਾਪਸ ਕਰਨ ਲੱਗੇ ਨਾ ਰੱਬ ਜੀ ਨਾਨਕ ਜੀ ਨੂੰ, ਕਹਿਣ ਲੱਗੇ ਬਾਕੀਆਂ ਨੇ ਮੇਰਾ ਨਾਮ ਨਹੀਂ ਜਪਾਇਆ, ਤੈਨੂੰ ਇੱਕ ਕੰਮ ਦਿੰਦਾ ਹਾਂ, ਫਰਜ਼ ਤੇਰੇ ਜੁੰਮੇ ਲਾਦਾ ਹਾਂ ਕਿ ਜਾ ਤੇ ਮੇਰਾ ਨਾਮ ਜਪਾ, ਜਿੱਥੇ ਤੂੰ ਹੈ ਉੱਥੇ ਮੈਂ ਹਾਂ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਾਮਤ ਉਸ ਤੇ ਮੇਰੀ ਰਾਮਤ, ਜਿਸ ਤੇ ਤੇਰੀ ਕਰਾਮਾਤ ਉਸ ਤੇ ਮੇਰੀ ਵੀ ਕਰਾਮਾਤ। ਇਸ ਲਈ ਸਾਡੇ ਜੁੰਮੇ, ਮਹਾਂਪੁਰਸ਼ਾਂ ਦੇ ਜੁੰਮੇ ਪਰਮਾਤਮਾ ਨੇ ਕੁਝ ਕੰਮ ਲਾਏ ਹੁੰਦੇ ਨੇ। ਤੁਸੀਂ ਦੇਖੋ ਮਹਾਤਮਾ ਲੋਕ ਸੰਤ ਲੋਕ ਦੁਨੀਆਂ ਨਾਲ ਵੱਖਰੇ ਰਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਨਹੀਂ ਹੁੰਦਾ, ਲੇਕਿਨ ਉਹ ਸਾਡੇ ਨਾਲ ਅੱਗਿਓਂ ਕਿਉਂ ਨਿਕਲ ਜਾਂਦੇ ਨੇ। ਉਹਨਾਂ ਦੇ ਜੁੰਮੇ ਜਿਹੜਾ ਰੱਬ ਜੀ ਨੇ ਕੰਮ ਲਾਇਆ ਨਾ, ਉਹ ਧੁਨ ਨਾਲ ਇਕਾਗਰਤਾ ਨਾਲ ਉਧਰੇ ਧਿਆਨ ਦੇ ਕੇ ਉਹ ਹੀ ਕਰਦੇ ਰਹਿੰਦੇ ਨੇ, ਇਸੇ ਸਾਡੇ ਨਾਲ ਅੱਗੇ ਲੱਗ ਜਾਂਦੇ ਨੇ। ਹੁਣ ਸੋਚਣਾ ਇਹ ਹੈ ਕਿ ਸਾਡੇ ਜੁੰਮੇ ਵੀ ਕੋਈ ਕੰਮ ਲੱਗਾ ਹੈ, ਹਾਂ ਸਾਡੇ ਵੀ ਲੱਗਾ ਹੈ, ਪਰ ਅਸੀਂ ਉਹ ਧਿਆਨ ਨਾਲ ਕਰਦੇ ਨੇ। ਸਾਡੇ ਜੁੰਮੇ ਵੀ ਲੱਗਾ ਹੈ ਕੀ ਹੈ ਜੀ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰਮਾਤਮਾ ਦੀ ਇਹ ਬਾਣੀ ਹੈ, ਰੱਬ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਨਸਾਨ ਤੇਰੇ ਜੁੰਮੇ ਫਰਜ਼ ਇਹ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਪਰ ਲਾਹੇ ਸੰਬੰਧੀ ਸਾਡਾ ਇਹ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਕੀਤਾ ਕਿ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਵੇਗ ਧਾਇਆ, ਤੂੰ ਆਇਆ ਲਾਹਾ ਲੈਣ। ਇਹ ਤੁਕਾਂ ਤੇ ਤੁਸੀਂ ਰੋਜ਼ ਸ਼ਾਮ ਨੂੰ ਸੁਣਦੇ ਪੜ੍ਹਦੇ ਹੋ, ਸਭ ਆਖੋ ਜੀ ਪਈ ਪ੍ਰਾਪਤ ਮਾਨੁਖ ਦੇ ਹੋਈਆ, ਸਭ ਆਖੋ ਜਿਨ੍ਹਾਂ ਨੂੰ ਯਾਦ ਹੈ।

0: ਸਰਦਾਰ ਜੋ ਸਾਸਨ ਜੀ ਕੀਰਤਨ ਕਰਦਿਆਂ ਔਰ ਮੁਕਤ ਜੇ ਬਚਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਦਾਸ ਜਾਣ ਕੇ ਮਾਫ਼ ਕਰਨਾ। ਬਚਨ ਪਿਆਰਾ ਲੱਗਾ ਹੋਵੇ ਤਾਂ ਗੁਰੂ ਦਾ ਸਮਝ ਕੇ ਅਸੀਂ ਹਿਰਦੇ ਵਿਚ ਵਸਾਉਣ ਦਾ ਯਤਨ ਕਰੀਏ। ਆਗਿਆ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧਸੰਗਤ ਜੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਨ ਉਹ ਅੱਜ ਅਮਾਵਸ ਦਾ ਦਿਵਸ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਹੈ ਅਮਾਵਸ। ਹਮੇਸ਼ਾ ਹਰ ਕੋਈ ਉਡੀਕਦਾ ਰਹਿੰਦਾ ਵੀ ਕਿਸ ਵੇਲੇ ਆਵੇ। ਜਿਸ ਵੇਲੇ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਣਾ ਸੀ, ਉਸ ਵੇਲੇ ਵੀ ਉਹਨਾਂ ਦੀ ਖਾਹਸ਼ ਸੀ ਸੋਮਾਵਤੀ ਮੱਸਿਆ ਆਵੇ, ਅਸੀਂ ਉਸ ਦੇ ਵਿੱਚ ਸਮੁੰਦਰ ਨੂੰ ਰਿੜਕਣਾ ਸ਼ੁਰੂ ਕਰ ਲਈਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕਰਕੇ ਦੱਸਿਆ ਵੀ ਅਮਾਵਸ ਉਡੀਕ ਸਾਰਿਆਂ ਚੋਂ ਪਹਿਲਾਂ ਦੇਵਤਿਆਂ ਤੇ ਦੈਂਤਾਂ ਨੇ ਕੀਤੀ। ਸ਼੍ਰੋਮਣੀ ਦੇਵਤੇ ਸਾਰਿਆਂ ਚੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮੰਨੇ ਜਾਂਦੇ ਹੈ। ਪਾਰਵਤੀ ਨੇ ਉਡੀਕ ਕੀਤੀ ਵੀ ਮੇਰੇ ਪੁੱਤਰ ਨੂੰ ਤਿਲਕ ਲੱਗਣਾ, ਕਿਤੇ ਮੱਸਿਆ ਸੁਮਾਵਤੀ ਆ ਜਾਵੇ। ਉਸ ਦੀਆਂ ਉਡੀਕਾਂ ਜਿਹੜੀਆਂ ਸੀ ਪਰਮੇਸ਼ਰ ਨੇ ਪੂਰੀਆਂ ਕਰ ਦਿੱਤੀਆਂ। ਮੱਸਿਆ ਆਈ, ਭਾਗ ਲੱਗ ਗਿਆ। ਗਣੇਸ਼ ਦੀ ਸ਼ਿਵ ਜੀ ਦੇ ਪੁੱਤਰ ਦੀ ਪੂਜਾ ਦੇਵਤਿਆਂ ਤੋਂ ਸਾਰਿਆਂ ਚੋਂ ਪਹਿਲਾਂ ਸ਼ੁਰੂ ਹੋ ਗਈ। ਕੋਈ ਕਾਰਜ ਹੋਵੇ ਗਣੇਸ਼ ਦੀ ਪੂਜਾ ਉਸ ਦੇ ਵਿੱਚ ਮੰਨੀ ਗਈ। ਭਾਗਾਂ ਵਲਿਓ ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ। ਤਰਨ ਤਾਰਨ ਦੇ ਵਿੱਚ ਇਸ਼ਨਾਨ ਕਰਨਾ ਸੀ ਕੋਹੜੀਆਂ ਦੀ ਕੋਹੜ ਦੂਰ ਕਰਨ ਦੇ ਵਾਸਤੇ। ਜਿਉਂ ਜਿਉਂ ਉਡੀਕ ਕੀਤੀ ਮੱਸਿਆ ਆਵੇ ਤੇ ਉਸ ਦਿਨ ਦੇ ਉੱਤੇ ਇਸ਼ਨਾਨ ਹੋਵੇ। ਜਿਸ ਵੇਲੇ ਮੱਸਿਆ ਆਈ, ਇਸ਼ਨਾਨ ਕੀਤਾ, ਕੋਹੜੀਆਂ ਦੀ ਕੋਹੜ ਦੂਰ ਹੋ ਗਏ। ਉਹ ਵੀ ਦਿਨ ਮੱਸਿਆ ਦੇ ਸਨ। ਪਰ ਜਿਸ ਦਿਨ ਬਾਬਾ ਜੀ ਦਰਗਾਹ ਗਏ ਉਸ ਦਿਨ ਵੀ ਮੱਸਿਆ ਸੀ। ਬਾਕੀ ਦੇ ਦਿਨ ਤਾਂ ਉਡੀਕਦੇ ਸਾਂ ਵੀ ਉਹ ਦਿਨ ਆਉਣ ਭਾਗਾਂ ਵਾਲੇ, ਪਰ ਉਹ ਮੱਸਿਆ ਅਜਿਹੀ ਆਈ ਉਸ ਦੇ ਵਿੱਚ ਕਲਯੁਗ ਵੀ ਕਾਲਾ, ਭਾਗਾਂ ਵਾਲੇ ਉਹ ਰਾਤ ਵੀ ਕਾਲੀ। ਮਨ ਜਿਹੜੇ ਸਨ ਉਸ ਵੇਲੇ ਜਿੰਨੇ ਬੁੱਝ ਗਏ ਉਹ ਵੀ ਕਾਲੇ ਹੋ ਗਏ। ਉਸ ਵੇਲੇ ਦਾ ਹਾਲ ਜਿਹੜਾ ਸੀ ਕੀ ਸੀ ਵੀ ਮੱਸਿਆ ਨਾ ਆਉਂਦੀ ਤਾਂ ਚੰਗੀ ਸੀ। ਅਜਿਹੀ ਮੱਸਿਆ ਜਿਸ ਮੱਸਿਆ ਵਾਲੇ ਦਿਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਮੁੱਖ ਜਿਹੜਾ ਸੀ ਉਹ ਛੁਪਾ ਲਿਆ। ਸੰਗਤਾਂ ਬੈਠੀਆਂ ਉਡੀਕਦੀਆਂ, ਬਾਬਾ ਜੀ ਦੇਹਰਾਦੂਨ ਤੋਂ ਆਏ ਆ, ਕੋਈ ਨਾ ਕੋਈ ਬਚਨ ਸੁਣਾਂਗੇ, ਦਰਸ਼ਨ ਕਰਾਂਗੇ। ਪਰ ਉਹ ਜਿਹੜੀ ਮੱਸਿਆ ਸੀ ਉਹ ਮੱਸਿਆ ਵਾਲੀ ਰਾਤ ਸੱਚਮੁੱਚੀ ਮੱਸਿਆ ਹੋ ਗਈ, ਕਾਲੀ ਹੋ ਗਈ। ਜਿਸ ਵੇਲੇ ਵੇਖਿਆ ਤੇ ਉਸ ਵੇਲੇ ਭਾਗਾਂ ਵਲੋਂ ਸਾਰੇ ਸੋਚਦੇ ਸਨ ਬਈ ਕਲਯੁਗ ਦੇ ਵਿੱਚ ਦੇਹਾਂ ਜਿਹੜੀਆਂ ਇਹਨਾਂ ਨੂੰ ਮੱਸਿਆ ਦੀ ਲੋੜ ਨਹੀਂ। ਮਹਾਂਪੁਰਸ਼ਾਂ ਦਾ ਜਾਣਾ, ਮਹਾਂਪੁਰਸ਼ਾਂ ਦਾ ਆਉਣਾ, ਇਹ ਤਾਂ ਹਮੇਸ਼ਾ ਬਖਸ਼ਿਸ਼ ਦੇ ਦਿਨ ਹੁੰਦੇ ਆ। ਅਮਾਵਸ ਬਖਸ਼ਿਸ਼ ਵਾਲੀ ਸੀ, ਪਰ ਇਸ ਬਖਸ਼ ਦੇ ਦਿਨ, ਇਸ ਅਮਾਵਸ ਦੇ ਦਿਨ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਪਾਣੀ ਦ੍ਰਿਪ ਦ੍ਰਿਪ ਚ ਆਉਂਦਾ ਸੀ। ਕਿਸੇ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਨਾਲ ਗੱਲ ਕਰਾਂ, ਮੈਂ ਕਿਸੇ ਨੂੰ ਇਹ ਆਖਾਂ ਵੀ ਮੱਸਿਆ ਭਾਗ ਵਾਲੀ ਹੈ। ਹਰ ਇੱਕ ਦਾ ਮਨ ਉਸ ਵੇਲੇ ਵੈਰਾਗ ਦੀ ਵੀ ਸੀ। ਜਿਸ ਵੇਲੇ ਪੁੱਛਿਆ ਰਤਨ ਸਿੰਘ ਨੂੰ ਅੱਜ ਦਿਨ ਕੀ ਹੈ, ਕਹਿਣ ਲੱਗਿਆ ਮੰਦ ਭਾਗਾ ਦਿਨ ਹੈ। ਦੁਨੀਆ ਪਾਣੀ ਮੱਸਿਆ ਉਹ ਹੈ ਜਿਸ ਮੱਸਿਆ ਵਾਲੀ ਰਾਤ ਦੇ ਵਿੱਚ ਕੋੜੀਆਂ ਦੇ ਕੋੜ ਦੂਰ ਹੋਏ। ਭਾਗਾਂ ਬਲਿਓ ਉਸ ਦਿਨ ਸਾਡੇ ਕੋਲੋਂ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਦੀਦਾਰ ਮੁੱਕ ਗਏ। ਮਹੀਨੇ ਦਾ ਅੰਤ ਹੁੰਦਾ, ਤਾਰਿਆਂ ਦੇ ਹਿਸਾਬ ਦੇ ਨਾਲ ਮੰਨਿਆ ਜਾਂਦਾ ਵੀ ਮੱਸਿਆ ਦੇ ਮਹੀਨੇ ਦਾ ਅਖੀਰ ਆ ਗਿਆ। ਪਰ ਜਿਸ ਵੇਲੇ ਬਾਬਾ ਜੀ ਗਏ ਉਸ ਵੇਲੇ ਸਮਝਿਆ ਵੀ ਸਾਡੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਅੱਜ ਨਜ਼ਰ ਨਹੀਂ ਆਉਂਦਾ, ਅੱਜ ਉਹਨਾਂ ਦੇ ਦੀਦਾਰ ਜਿਹੜੇ ਉਹਨਾਂ ਦਾ ਅਖੀਰ ਆ ਗਿਆ। ਕਿਸੇ ਦਾ ਮਨ ਨਹੀਂ ਸੀ ਕਰਦਾ ਵੀ ਮੈਂ ਮੱਸਿਆ ਨੂੰ ਯਾਦ ਕਰਾਂ, ਉਹੀ ਮੱਸਿਆ ਆਈ, ਉਹਦੇ ਵਿੱਚ 14 ਰਤਨ ਕੱਢੇ ਗਏ, ਉਹੀ ਮੱਸਿਆ ਹੀ ਕੁਸ਼ਤੀਆਂ ਦੇ ਕੁਸ਼ਟ ਦੂਰ ਹੋ ਗਏ। ਪਰ ਇਸ ਵੇਲੇ ਬਾਬਾ ਜੀ ਦੇ ਸਮੇਂ ਇਹ ਮੱਸਿਆ ਹੀ ਭਾਦਰੋਂ ਦੀ, ਉਸ ਵੇਲੇ ਦੀਦਾਰ ਛੁੱਪ ਗਏ। ਉਸ ਵੇਲੇ ਭਾਗਾਂ ਵਾਲਿਓ ਮੁੱਖੜਾ ਤਾਂ ਉਸੇ ਤਰ੍ਹਾਂ ਸੀ, ਦਰਸ਼ਨ ਹੁੰਦੇ ਸਨ, ਪਰ ਉਹ ਜਿਹੜੇ ਬਚਨ ਕੰਨਾਂ ਦੇ ਵਿੱਚ ਪੈਂਦੇ ਸਨ, ਮਧੁਰ ਬਚਨ ਮਿੱਠੇ ਮਿੱਠੇ, ਉਹ ਮੁੱਕ ਗਏ। ਸਾਰਿਆਂ ਦਾ ਜੀ ਕਰਦਾ ਸੀ ਵੀ ਅੱਜ ਬਾਬਾ ਜੀ ਦੇ ਦੀਦਾਰ ਵੀ ਹੋ ਰਹੇ ਹੈ, ਭਾਗ ਵੀ ਬੇਸ਼ੱਕ ਕਿਸੇ ਦੇ ਬਣਦੇ ਹੋਣ ਭਾਵਨਾ ਵਾਲਿਆਂ ਦੇ, ਪਰ ਜੀ ਨਹੀਂ ਕਰਦਾ ਅੱਜ ਇਸ ਧਰਤੀ ਦੇ ਉੱਤੇ ਬੈਠ ਕੇ ਕੋਈ ਖੁਸ਼ੀ ਦੀ ਗੱਲ ਕਰੀਏ, ਕੋਈ ਇੱਕ ਦੂਜੇ ਨੂੰ ਇਸ ਗੱਲ ਕਰੀਏ ਵੀ ਨਿਰੰਕਾਰ ਨੇ ਆਹ ਦਿਨ ਜਿਹੜਾ ਬਖਸ਼ਿਆ, ਇਹ ਦਿਨ ਕਿਹੋ ਜਿਹਾ ਦਿਨ ਬਖਸ਼ਿਆ। ਜੀ ਨਹੀਂ ਸੀ ਕਰਦਾ ਵੀ ਇਸ ਦਿਨ ਦੇ ਉੱਤੇ ਕਿਸੇ ਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਕਰੀਏ। ਸਾਰੀਆਂ ਗੱਲਾਂ ਮੁੱਕ ਗਈਆਂ, ਜਿੱਧਰ ਵੀ ਵੇਖਣਾ ਹਰ ਇੱਕ ਦਾ ਮੁੱਖ ਜਿਹੜਾ ਸੀ ਮਰਝਾਇਆ ਪਿਆ, ਨਾ ਕੋਈ ਸੇਵਕ ਜਿਹੜਾ ਸੀ ਸਿਰ ਝੁਕੇ, ਨਾ ਸੰਗਤ ਜਿਹੜੀ ਸੀ ਹਰ ਇੱਕ ਦਾ ਜੀ ਕਰੇ ਵੀ ਮੈਂ ਦੀਦਾਰ ਕਰਾਂ, ਮੈਂ ਦਰਸ਼ਨ ਕਰਾਂ। ਨਾਲ ਨਾਲ ਹਰ ਕੋਈ ਇਹ ਆਖੇ ਵੀ ਇੱਕ ਵਾਰੀ ਤਾਂ ਕਹਿ ਵੀ ਮੈਂ ਸੱਚਖੰਡ ਨੂੰ ਚੱਲਿਆ, ਜਾਂਦਿਆਂ ਜਾਂਦਿਆਂ ਇੱਕ ਵਾਰ ਤਾਂ ਕਹਿ ਜਾ ਵੀ ਮੈਂ ਚੱਲਿਆ ਅਤੇ ਤੁਹਾਨੂੰ ਮੈਂ ਬਖਸ਼ਿਸ਼ ਦੇ ਚੱਲਿਆ। ਭਾਗਮ ਬਲਿਓ ਬਖਸ਼ਿਸ਼ ਤਾਂ ਬੇਅੰਤ ਦੇ ਕੇ ਗਏ, ਅੱਜ ਵੀ ਉਹੀ ਮੱਸਿਆ ਹੈ ਜਿਸ ਮੱਸਿਆ ਦੀ ਬਖਸ਼ਿਸ਼ ਲੈਣ ਵਾਸਤੇ ਆਪਾਂ ਆਏ ਹਾਂ। ਪਰ ਮਨ ਜਿਸ ਵੇਲੇ ਮੁਰਝਾ ਜਾਂਦਾ ਉਸ ਵੇਲੇ ਜੀ ਨਹੀਂ ਕਰਦਾ ਵੀ ਮੈਂ ਕਿਸੇ ਦੇ ਨਾਲ ਦੁੱਖ ਭੋਲਾਂ। ਭਾਗਮ ਬਲਿਓ ਉਹੀ ਅਸਥਾਨ, ਉਹੀ ਪਲੰਗ ਜਿਸ ਦੇ ਉੱਤੇ ਬਾਬਾ ਜੀ ਬਿਰਾਜਮਾਨ ਸਨ, ਭਾਗਮ ਬਲਿਓ ਉਹੀ ਉਸ ਵੇਲੇ ਦੀਪਕ ਜਗਦੇ ਸਨ, ਉਹੀ ਗੈਸ ਜਗਦੇ ਸਨ, ਭਾਗਮ ਬਲਿਓ ਉਹੀ ਸਿੱਖ ਸੰਗਤਾਂ। ਪਰ ਉਹਨਾਂ ਦੇ ਮੂੰਹ ਤੇ ਉਹਨਾਂ ਦੇ ਜਿਹੜੇ ਚਿਹਰੇ ਸਨ ਉਹਨਾਂ ਦੀ ਖੁਸ਼ੀ ਨਹੀਂ ਸੀ। ਜੀ ਕਰਦਾ ਸੀ ਉਸ ਸਮੇਂ ਵੀ ਬਾਬਾ ਜੀ ਦੇ ਦਰਸ਼ਨ ਕਰੀਏ। ਸਾਰੀਆਂ ਸੰਗਤਾਂ ਦਾ ਜੀ ਕਰਦਾ ਸੀ, ਪਰ ਰਾਤ ਨੂੰ ਇੰਨਾ ਇਕੱਠ, ਪਤਾ ਨਹੀਂ ਕਿਸਨੇ ਸੁਨੇਹੇ ਦਿੱਤੇ, ਕਿਸਨੇ ਬਾਬਾ ਜੀ ਦੇ ਵਾਰੇ ਜਾ ਕੇ ਦੱਸਿਆ ਵੀ ਉਹ ਤਾਂ ਸੱਚਖੰਡ ਚਲੇ ਗਏ ਹੈ। ਭਾਗਮ ਬਲਿਓ ਕੁਦਰਤ ਵੀ ਰੋਵੇ। ਉਸ ਵੇਲੇ ਹਵਾ ਜਿਹੜੀ ਸੀ ਉਸ ਦੇ ਵਿੱਚ ਵੀ ਸੱਤ ਨਾ ਰਿਹਾ, ਇੰਨੀ ਗਰਮੀ ਪਵੇ ਵੀ ਹਵਾ ਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਿਸੇ ਪੁਰਸ਼ ਨੂੰ ਸਪਰਸ਼ ਕਰਾਂ। ਅੰਮ੍ਰਿਤ ਵੇਲੇ ਜਿਸ ਵੇਲੇ ਦੀਦਾਰ ਹੋਏ। ਭਾਗਾਂ ਬਲਿਓ ਹਰ ਇੱਕ ਦਾ ਜੀ ਸੀ ਬਈ ਆਹ ਜਿਹੜਾ ਸਮਾਂ ਸੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ, ਕੀ ਲੈਣਾ ਸੀ ਇਸ ਮੱਸਿਆ ਦੇ ਕੋਲੋਂ। ਨਿਰੰਕਾਰ ਦੀ ਨੀਤ, ਨਿਰੰਕਾਰ ਦੀ ਰੀਤ, ਨਿਰੰਕਾਰ ਨੂੰ ਜੋ ਪਾਉਂਦਾ ਉਸ ਨੂੰ ਕੌਣ ਰੋਕੇ। ਭਾਗਾਂ ਬਲਿਓ ਜਿੱਧਰ ਵੀ ਵੇਖੋ ਨੇਤਰਾਂ ਦੇ ਵਿੱਚ ਹਿੰਝਾਂ ਹਿੰਝਾਂ, ਨੇਤਰਾਂ ਦੇ ਵਿੱਚ ਆਂਸੂ ਆਂਸੂ। ਕੋਈ ਵੀ ਨੇਤਰ ਅਜਿਹਾ ਨਹੀਂ ਸੀ ਜਿਸ ਨੇਤਰ ਨੂੰ ਵੇਖੀਏ ਵੀ ਕੋਈ ਤਾਂ ਸੁੱਕਾ ਹੋਵੇ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਭਾਈ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਹਬੋ ਸਾਕਤ ਵਾਪਰੇ ਹਾਟਾ ਹਾਟ ਬਕਾਏ। ਮੂੰਹ ਦੇ ਵਿੱਚੋਂ ਸ਼ਬਦ ਤਾਂ ਨਿਕਲਿਆ ਪਰ ਉਸੇ ਵੇਲੇ ਅੱਖਾਂ ਜਿਹੜੀਆਂ ਸਨ ਉੱਪਰ ਆਈਆਂ, ਨੇਤਰਾਂ ਤੋਂ ਜਲ ਡੁੱਲ ਡੁੱਲ ਕੇ ਪਵੇ। ਕਹਿਣ ਵੀ ਲਿਖਿਆ ਵੀ ਭਗਤਾਂ ਦਾ, ਬਾਣੀ ਵੀ ਭਗਤਾਂ ਦੀ ਹੈ, ਪਰ ਇਸ ਗੱਲ ਨੂੰ ਜਰਨਾ ਇੰਨਾ ਔਖਾ। ਅਸਮਾਨ ਡਿੱਗ ਪਏ, ਸੌ ਵਾਰੀ ਡਿੱਗ ਪਏ ਉਸ ਦੇ ਥੱਲੇ, ਕੋਈ ਵੀ ਸਮਝਦੇ ਆ ਵੀ ਦੁੱਖ ਨਹੀਂ। ਦੁਨੀਆਂ ਤੋਂ ਸਮੇਤ ਜਿਹੜਾ ਉਹ ਡਿੱਗ ਪਵੇ, ਸਾਰੀ ਧਰਤੀ ਜਿਹੜੀ ਹੈ ਉਹ ਗਰਕ ਹੋ ਜੇ, ਸਮਝਦੇ ਆ ਵੀ ਕੋਈ ਵੀ ਦੁੱਖ ਨਹੀਂ। ਪਰ ਮੈਂ ਕੀ ਆਖਾਂ ਅੱਜ, ਕੀ ਇਹ ਮੱਸਿਆ ਭਾਗ ਵਾਲੀ ਹੈ ਜਾਂ ਭਾਗ ਗੁਆ ਕੇ ਗਈ, ਬਖਸ਼ਿਸ਼ ਦੇਣ ਵਾਲੀ ਹੈ ਜਾਂ ਬਖਸ਼ਿਸ਼ ਲੈ ਕੇ ਚਲੀ ਗਈ, ਸਮਝ ਨਹੀਂ ਆਉਂਦੀ। ਭਾਗਾਂ ਵਾਲਿਓ ਜਿੱਧਰ ਵੀ ਕੋਈ ਬੈਠਾ ਸੀ ਹਰ ਇੱਕ ਦਾ ਮਨ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਸਨ ਬਾਈ ਰੋਹੋ ਨਾ, ਪਰ ਉਹ ਜਿਹੜੀਆਂ ਪਿਆਰ ਦੀਆਂ ਭੁੱਬਾਂ ਸਨ ਉਹਨਾਂ ਨੂੰ ਕੌਣ ਰੋਕੇ, ਉਹਨਾਂ ਨੂੰ ਕੌਣ ਟੋਕੇ ਵੀ ਤੁਸੀਂ ਨਾ ਰੋਵੋ। ਭਾਗਾਂ ਬਲਿਓ ਹਰ ਇੱਕ ਦਾ ਜੀ ਕਰਦਾ ਸੀ ਵੀ ਹੋਰ ਤਾਂ ਕਿਸੇ ਦੇ ਨਾਲ ਦੁੱਖ ਨਾ ਸੁੱਖ ਦੀ ਗੱਲ ਹੈ, ਚਲੋ ਮਨ ਦੇ ਨਾਲ ਮੰਜ, ਮਨ ਦੇ ਨਾਲ ਝਗੜਾ, ਮਨ ਦੇ ਨਾਲ ਸਤ ਕਰੀਏ। ਗੁਰਮੁਖ ਜਨੋ ਉਹ ਦਿਨ ਜਿਹੜਾ ਸੀ ਉਸ ਦਿਨ ਦੇ ਵਿੱਚ ਕਿਸੇ ਦਾ ਮਨ ਜਿਹੜਾ ਸੀ ਧੀਰਜ ਦੇ ਵਿੱਚ ਨਜ਼ਰ ਨਹੀਂ ਸੀ ਆਉਂਦਾ। ਜਿਸ ਵੇਲੇ ਮੱਸਿਆ ਆਈ ਬੜੇ ਸਮੇਂ ਤੋਂ ਬਾਅਦ ਅੱਜ ਉਹ ਮੱਸਿਆ ਯਾਦ ਆਈ, ਅੱਜ ਵੀ ਮੱਸਿਆ ਉਹਦਨ ਵੀ ਮੱਸਿਆ ਸੀ। ਜਿਸ ਦਿਨ ਮੇਰਾ ਸਿਰ ਦਾ ਸਾਈਂ, ਜਿਸ ਦਿਨ ਸਾਡਾ ਰਾਕਾ ਜਿਹੜਾ ਸ਼ੀਸ਼ਾ ਨਿਕਲਣ ਤੁਰ ਚੱਲਿਆ, ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ। ਉਹੀ ਮੱਸਿਆ ਯਾਦ ਆਉਂਦੀ ਹੈ, ਉਹੀ ਸਮਾਂ ਯਾਦ ਆਉਂਦਾ ਹੈ, ਉਹੀ ਅੱਖਾਂ ਦੇ ਵਿੱਚ ਰੋਣ ਹੈ, ਉਹੀ ਅੱਖਾਂ ਦੇ ਵਿੱਚ ਪਿਆਰ ਹੈ। ਜਿਸ ਵੇਲੇ ਸਾਹਮਣੇ ਨਜ਼ਰ ਆਉਂਦਾ ਹੈ ਵਾਹਵਾ ਜੀ ਦਾ ਆਸਣ 12 ਤਰੀ ਦੇ ਉਰਲੇ ਪਾਸੇ, ਸੱਚਖੰਡ ਦੇ ਅਗਲੇ ਪਾਸੇ, ਜਿਸ ਵੇਲੇ ਦਰਸ਼ਨ ਹੁੰਦੇ ਆ ਉਹ ਸਮਾਂ ਵੇਖਿਆ ਹੋਇਆ, ਮਨ ਦੇ ਵਿੱਚ ਵਸਿਆ ਹੋਇਆ। ਵਾਹਵਾ ਜੀ ਦਾ ਆਸਣ ਭਾਗਾਂ ਬਲਿਓ ਬਰਫ ਚਾਰ ਛਪੇਰੇ, ਬਰਫ ਦੇ ਨਾਲ ਨਾਲ ਭਾਵੇਂ ਠੰਡਕ ਸੀ, ਭਾਵੇਂ ਉਹ ਬਰਫ ਨੂੰ ਨਜ਼ਰ ਕਰੀਏ ਤੇ ਲੋਕ ਵੀ ਆਖਦੇ ਸਨ ਵੀ ਚੰਗੀ ਹੈ, ਪਰ ਮਨ ਇਹ ਕਰਦਾ ਸੀ ਵੀ ਸਰੀਰ ਦੇ ਨਾਲ ਲੱਗਿਆ ਹੋਇਆ ਜਲ ਹੈ, ਧਰਤੀ ਦੇ ਉੱਤੇ ਨਾ ਡਿੱਗੇ, ਮੇਰੇ ਲੱਭਾਂ ਦੇ ਉੱਤੇ ਡਿੱਗੇ, ਮੇਰੇ ਮੂੰਹ ਦੇ ਵਿੱਚ ਹੀ ਇਹ ਜਲ ਪਵੇ ਚੰਗਾ। ਖਬਰੇ ਕਿੰਨੀਆਂ ਕੁ ਕੁੱਟਾਂ ਜਿਹੜੀਆਂ ਸਨ ਉਹ ਦਾਸ ਨੇ ਵੀ ਉਸ ਵੇਲੇ ਭਰੀਆਂ ਹੋਣਗੀਆਂ। ਬਰਫ ਦਾ ਪਾਣੀ ਭਾਵੇਂ ਕਿੰਨਾ ਹੀ ਠੰਡਾ ਸੀ ਪਰ ਜਿਸ ਵੇਲੇ ਮੂੰਹ ਨੂੰ ਲੱਗਣਾ ਉਸ ਵੇਲੇ ਉਹ ਵੀ ਐ ਲੱਗਣਾ ਵੀ ਤੱਤਾ ਲੋਹ ਵਰਗਾ। ਪਰ ਕੀਤਾ ਕੀ ਜਾਵੇ, ਮਾਲਕ ਦਾ ਹੁਕਮ ਹੈ, ਮਾਲਕ ਦੀ ਰਜ਼ਾ ਹੈ। ਜੇਕਰ ਨਿਰੰਕਾਰ ਦਾ ਹੁਕਮ ਆਇਆ ਤੇ ਬਾਬਾ ਜੀ ਨੇ ਉਸ ਵੇਲੇ ਕਿਹੜਾ ਕਹਿਣਾ ਸੀ ਵੀ ਮੈਂ ਅਜੇ ਠਹਿਰ ਕੇ ਆਉਣਾ ਹੈ। ਕਲਯੁਗ ਸੀ, ਕਲਯੁਗ ਦੀਆਂ ਬਾਗਾਂ ਭਾਗਾਂ ਵਲਿਓ ਜਿਸ ਵੇਲੇ ਦੇਖਦੇ ਸੀ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਭਾਵੇਂ ਉਸ ਰਥ ਦੇ ਵਿੱਚ ਬੈਠ ਕੇ ਕਲਯੁਗ ਜਿਹੜਾ ਸੀ ਚਾਰ ਛਪੇਰੇ ਉਸ ਅਸਥਾਨ ਦੇ ਟੁਰਿਆ ਫਿਰਦਾ ਸੀ, ਪਰ ਕੀ ਮਜਾਲ ਉਸ ਸਮੇਂ ਦੇ ਵਿੱਚ ਕੋੜ ਦਾ ਇੱਕ ਵੀ ਉਸ ਜਗ੍ਹਾ ਦੇ ਵਿੱਚ ਸਵਾਸ ਕਿਸੇ ਦੇ ਮਨ ਦੇ ਵਿੱਚੋਂ ਨਿਕਲਦਾ ਹੋਵੇ। ਨਾ ਕੂੜ ਸੀ, ਨਾ ਕੂੜ ਦਾ ਪਸਾਰਾ ਸੀ। ਐਂ ਲੱਗਦਾ ਸੀ ਵੀ ਜਿਵੇਂ ਬਾਬਾ ਜੀ ਬੈਠੇ ਆਪਣੇ ਆਸਣ ਦੇ ਉੱਤੇ ਬੈਠੇ ਦੀਦਾਰ ਦੇ ਰਹੇ ਆ, ਬਖਸ਼ਾਂ ਵੀ ਬਖਸ਼ ਰਹੇ ਆ, ਪਰ ਐਂ ਲੱਗਦਾ ਸੀ ਵੀ ਉਹਨਾਂ ਦੇ ਇਸ਼ਾਰੇ, ਉਹਨਾਂ ਦੀਆਂ ਨਜ਼ਰਾਂ, ਉਹਨਾਂ ਦਾ ਮੁੱਖ ਜਿਹੜਾ ਹੈ, ਖਬਰੇ ਕਿਸੇ ਵੇਲੇ ਖੁੱਲ੍ਹੇ ਅਤੇ ਉਸ ਵੇਲੇ ਹੋਰ ਵੀ ਬਚਨ ਕੰਨਾਂ ਦੇ ਵਿੱਚ ਪੈਣ। ਉਸ ਸਮੇਂ ਨੂੰ ਜਿਸ ਵੇਲੇ ਜਿਸ ਨੇ ਵੇਖਿਆ ਉਸ ਨੂੰ ਯਾਦ ਆਉਂਦਾ ਹੈ, ਐਂ ਲੱਗਦਾ ਵੀ ਜਿਉਂਦੇ ਤਾਂ ਹੈ ਪਰ ਸਵਾਸ ਨਹੀਂ ਨਿਕਲਦਾ। ਮਨ ਦੇ ਵਿੱਚ ਪਿਆਰ ਤਾਂ ਹੈ ਪਰ ਫੋਲ ਕੇ ਕਿਹਨੂੰ ਦੱਸਾਂ। ਅੰਦਰ ਜਿਹੜਾ ਉਹ ਰਿੱਝੀ ਤੁਰਿਆ ਜਾਂਦਾ ਹੈ, ਅੰਦਰ ਸ਼ਾਂਤ ਨਹੀਂ, ਅੰਦਰ ਆਪਣੀ ਚਾਤੀ ਮਾਰ ਕੇ ਵੇਖਦਾ ਤੇ ਉਸ ਵੇਲੇ ਐਂ ਲੱਗਦਾ ਸੀ ਵੀ ਮੈਂ ਵੀ ਨਾਲ ਹੀ ਟੁਰ ਜਾਵਾਂ। ਏਡੀਆਂ ਬਖਸ਼ਾਂ ਦੇਣ ਵਾਲਾ ਕਲਯੁਗ ਦੇ ਵਿੱਚ, ਕਲਯੁਗ ਦੁਰਤ ਦੂਰ ਕਰਬੇ ਕੋ ਭਾਗਾਂ ਵਾਲਿਓ, ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ, ਅੱਜ ਦੇ ਦਿਨ ਚਲੇ ਗਏ। ਧਰਤੀ ਉਹੀ ਹੈ ਪਰ ਭਾਗ ਨਜ਼ਰ ਨਹੀਂ ਆਉਂਦਾ। ਪੁਰਸ਼ ਉਹੀ ਸਨ ਪਰ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ। ਭਾਗਾਂ ਵਾਲਿਓ ਉਸ ਸਮੇਂ ਨੂੰ ਜਿਸ ਵੇਲੇ ਯਾਦ ਕਰਦੇ ਹਾਂ, ਜਿੰਨੀ ਕੁ ਉਸ ਵੇਲੇ ਦੀ ਸੰਗਤ ਹੈ ਸਾਰੀ ਸੰਗਤ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਭਾਗਾਂ ਵਾਲਿਓ ਪਰ ਉਸ ਵੇਲੇ ਜਿਗਰਾ ਸੀ, ਕੁਦਰਤ ਜਿਸ ਕੁਦਰਤ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਤੂੰ ਚੱਲਿਆ ਮੈਂ ਵੀ ਤੇਰੇ ਨਾਲ ਜਾਣਾ। ਕਿਸੇ ਵੇਲੇ ਧੁੱਪ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਥੋੜ੍ਹਾ ਜਿਹਾ ਬੱਦਲ ਕਰਦਿਆਂ। ਉਹਦਾ ਵੀ ਮਨ ਇੰਨਾ ਅਸ਼ਾਂਤ ਸੀ, ਜ਼ਰਾ ਜ਼ਰਾ ਜਿਹੜਾ ਸੀ ਉਹ ਤਪਿਆ ਪਿਆ। ਦਰਖਤਾਂ ਦੀਆਂ ਛਾਵਾਂ ਐਂ ਲੱਗਦੀਆਂ ਸਨ ਜਿਵੇਂ ਖਾਣ ਨੂੰ ਆਉਂਦੀਆਂ ਤੱਤੀਆਂ ਲੋਹਾਂ। ਤੱਤੀਆਂ ਭਾਗਾਂ ਵਾਲਿਓ ਉਸ ਵੇਲੇ ਦੀਆਂ ਹਵਾਵਾਂ, ਚੰਦਰਮਾ ਉਸ ਵੇਲੇ ਜੇਕਰ ਚੜ੍ਹੇ ਤੇ ਉਸ ਵੇਲੇ ਐਂ ਲੱਗਣਾ ਸੀ ਵੀ ਇਹ ਵੀ ਠੰਡਾ ਨਹੀਂ। ਭਾਗਾਂ ਵਾਲਿਓ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਉਸ ਦਿਨ ਵੀ ਬਿਰਾਜਮਾਨ, ਅਗਲੇ ਦਿਨ ਵੀ ਬਿਰਾਜਮਾਨ। ਉਸ ਤੋਂ ਅਗਲੇ ਦਿਨ ਜਿਸ ਵੇਲੇ ਜਾਣ ਦਾ ਸਮਾਂ ਬਣਿਆ ਤੇ ਉਸ ਵੇਲੇ ਤੱਕ ਦਾ ਨਜ਼ਾਰਾ ਅੱਖਾਂ ਦੀ ਅੱਗੇ ਹੀ ਤੁਰਿਆ ਆਉਂਦਾ ਹੈ। ਅੱਜ ਜੀ ਕਰਦਾ ਵੀ ਅਮਾਵਸ ਤਾਂ ਹੈ, ਭਾਵੇਂ ਰੱਬ ਨੇ ਬਖਸ਼ਿਸ਼ ਦਾ ਦਿਨ ਬਣਾਇਆ ਪਰ ਮੇਰੇ ਪਾਣੀ ਉਹ ਦਿਨ ਜਿਹੜਾ ਐਂ ਲੱਗਦਾ ਵੀ ਨਾ ਹੀ ਚੜ੍ਹਦਾ ਤਾਂ ਚੰਗਾ ਸੀ। ਪਰ ਅੱਜ ਦਾ ਦਿਨ ਜਿਸ ਵੇਲੇ ਉਸਤਤ ਹੋ ਰਹੀ ਹੈ ਪਰਮੇਸ਼ਰ ਦੀ ਗੁਰਬਾਣੀ, ਗੁਰੂ ਦੀ ਗਾਇਨ ਹੋ ਰਹੀ ਹੈ, ਸ਼੍ਰੀ ਅਖੰਡ ਪਾਠਾਂ ਦਾ ਪਾਠ ਹੋ ਰਿਹਾ ਹੈ, ਫਿਰ ਜੀ ਕਰਦਾ ਵੀ ਤੇਰਾ ਸ਼ੁਕਰ ਹੈ ਆ ਜਿਹੜੀ ਬਖਸ਼ਿਸ਼ ਦੇ ਕੇ ਚੱਲਿਆ ਗਿਆ ਅੱਜ ਤੇਰੇ ਇਸ ਬਖਸ਼ੇ ਦੇ ਸਦਕੇ ਤਾਂ ਜੋ ਰਹੇ ਹਾਂ ਤੈਨੂੰ ਯਾਦ ਕਰਦੇ ਹਾਂ ਕਿਸੇ ਬਹਾਨੇ ਕਰੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼੍ਰੀ ਅਖੰਡ ਪਾਠ ਹੈ। ਕਿੰਨੇ ਕੁ ਪਰਿਵਾਰ ਦੇ ਇੱਥੋਂ ਬਖਸ਼ਾਂ ਲੈਣ ਦੀ ਖਾਤਰ ਕਰਵਾ ਰਹੇ ਹੈ, ਕਿੰਨਿਆਂ ਕੁ ਦਾ ਮਨ ਬਣਿਆ ਪਿਆ, ਕਿੰਨੀ ਕੁ ਤੇਰੀ ਬਾਣੀ ਜਿਹੜੀ ਹੈ ਉਸ ਨੂੰ ਪੜ੍ਹ ਪੜ੍ਹ ਕੇ ਬਖਸ਼ਾਂ ਲੈ ਰਹੇ ਹੈ। ਚੱਲ ਜੇ ਤੂੰ ਇਹਨਾਂ ਗੱਲਾਂ ਦੇ ਵਿੱਚ ਰਾਜ਼ੀ ਹੈ ਜੀ ਸਦਕੇ ਰਾਜ਼ੀ ਰਹੋ। ਜਿੰਨੇ ਵੀ ਪਰਿਵਾਰ ਆਏ ਆ ਸਾਰਿਆਂ ਨੂੰ ਬਖਸ਼ਾਂ ਦੇ। ਜੇ ਕੋਈ ਸੁਣਦਾ ਤੈਨੂੰ ਯਾਦ ਕਰਦਾ ਉਸ ਨੂੰ ਵੀ ਬਖਸ਼ ਦੇ, ਜਿਹੜੇ ਬਹਾਨੇ ਤੇਰਾ ਜੀ ਕਰਦਾ ਉਸੇ ਬਹਾਨੇ ਬਖਸ਼ ਦੇ। ਪਾਗਮ ਵਾਲਿਓ ਅੱਜ ਆਪਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਪਿਆਰ ਦੀਆਂ ਬਖਸ਼ਾਂ ਲੈਣ ਆਏ ਹਾਂ। ਉਹੀ ਅਮਾਵਸ ਹੈ, ਮਨ ਝੁਰਦਾ, ਮਨ ਜਿਹੜਾ ਉਸ ਮਾਸਿਆਂ ਨੂੰ ਯਾਦ ਕਰਕੇ ਖਲੋਂਦਾ ਨਹੀਂ। ਪਰ ਜਿਵੇਂ ਤੇਰੀ ਰਜ਼ਾ, ਜਿਵੇਂ ਤੇਰੀ ਮਰਜ਼ੀ ਹੈ, ਜਿਵੇਂ ਤੂੰ ਬਖਸ਼ਿਸ਼ ਦੇਣੀ ਹੈ ਤਿਵੇਂ ਦੇ। ਜਿੰਨੇ ਵੀ ਆਏ ਹੈ ਕੋਈ ਵੀ ਖਾਲੀ ਨਾ ਜਾਵੇ। ਜਿਹੜੇ ਬਹਾਨੇ ਤੂੰ ਆਪਣੀ ਗੱਲ ਹੋਣਾ ਉਸੇ ਬਹਾਨੇ ਲਾ, ਜਿਹੜੇ ਬਹਾਨੇ ਤੈਂ ਆਪਣਿਆਂ ਨੂੰ ਆਪ ਤੇ ਬਣਾਉਣਾ ਉਸੇ ਬਹਾਨੇ ਬਣਾ। ਤੂੰ ਆਪਣੀ ਰਜ਼ਾ ਦੇ ਵਿੱਚ ਰੱਖ, ਆਪਣੇ ਪਿਆਰ ਦੇ ਵਿੱਚ ਰੱਖ, ਆਪਣੀਆਂ ਬਖਸ਼ਾਂ ਦੇਣ ਵਾਸਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ। ਇਹ ਬਖਸ਼ਿਸ਼ ਦੇ ਮਿਹਰ ਕਰ ਸਾਡੇ ਉੱਤੇ। ਜਿਹੜਾ ਕਹਿਰ ਦਾ ਵਰਤਾਰਾ ਕਲਯੁਗ ਦਾ ਉਸ ਨੂੰ ਸਾਨੂੰ ਬਖਸ਼ੀ ਰੱਖ। ਜਿਹੜੀ ਰਜ਼ਾ ਦੇ ਵਿੱਚ ਰੱਖਣਾ ਉਸੇ ਰਜ਼ਾ ਦੇ ਵਿੱਚ ਰੱਖ। ਸ਼ੁਕਰ ਆ ਤੇਰਾ, ਤੇਰੀ ਯਾਦ ਕਰ ਕਰਕੇ, ਤੇਰੀਆਂ ਬਰਸੀਆਂ ਮਨਾ ਕੇ ਆਪਣੇ ਮਨ ਨੂੰ ਹੋੜਾ ਦਿੰਦੇ ਹਾਂ, ਆਪਣੇ ਮਨ ਨੂੰ ਕੜਿਆਉਂਦੇ ਹਾਂ। ਜੀ ਕਰਦਾ ਵੀ ਤੇਰੀ ਯਾਦ ਦੇ ਵਿੱਚ ਇਸੇ ਤਰ੍ਹਾਂ ਹੀ ਬੈਠੇ ਰਹੀਏ। ਸ਼ੁਕਰ ਆ ਤੇਰਾ, ਤੇਰੀ ਦਰਗਾਹ ਦਾ ਸ਼ੁਕਰ ਹੈ, ਤੇਰੀ ਬਖਸ਼ਿਸ਼ ਦਾ ਸ਼ੁਕਰ ਹੈ। ਤੂੰ ਸਾਰਿਆਂ ਨੂੰ ਆਪਣੀ ਬਣਾਈ ਰੱਖ, ਸਾਰਿਆਂ ਨੂੰ ਆਪਣੀ ਚਰਨ ਕਮਲਾਂ ਦੇ ਨਾਲ ਲਾਈ ਰੱਖ, ਇਹ ਸਾਨੂੰ ਬਖਸ਼ਿਸ਼ ਦੇ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਰੱਬੀ ਬਾਣੀ, ਉਸ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ।

ਗੁਰੂ ਗਰੀਬ ਨਿਵਾਜ ਮਹਾਰਾਜ ਫਰਮਾਉਂਦੇ ਹੈ, ਇੱਕ ਤਾਂ ਸੰਸਾਰ ਦੇ ਵਿੱਚ ਆਉਂਦੇ ਆ, ਜਨਮ ਲੈ ਕੇ ਚਲੇ ਜਾਂਦੇ ਆ, ਜਿਸ ਵੇਲੇ ਮੌਤ ਹੁੰਦੀ ਆ ਉਸ ਤੋਂ ਬਾਅਦ ਧਰਮ ਰਾਜ ਦੀ ਪੁਰੀ ਦੇ ਵਿੱਚ ਜਾਣਾ ਪੈਂਦਾ ਹੈ। ਲੇਖਾ ਹੁੰਦਾ, ਲੇਖੇ ਦੇ ਵਿੱਚ ਜੇ ਕਿਸੇ ਦਾ ਕੋਈ ਜਾਮਨ ਹੋਵੇ ਤੇ ਸੌਖਾ, ਜੇ ਜਾਮਨ ਨਾ ਹੋਵੇ ਤੇ ਸੌਖਾ ਨਹੀਂ। ਜਿਨ੍ਹਾਂ ਦੇ ਜਾਮਨ, ਜਿਨ੍ਹਾਂ ਦੇ ਜਾਮਨ ਮਹਾਂਪੁਰਸ਼ ਹੈ, ਉਹਨਾਂ ਨੂੰ ਬਖਸ਼ਿਸ਼ ਮਿਲੀ ਵੀ ਹੈ, ਉਹਨਾਂ ਦੇ ਸਦਕਾ ਸਾਡੇ ਵੀ ਭਾਗ ਬਣਦੇ ਆ, ਸਾਨੂੰ ਵੀ ਦਾਤਾਂ ਮਿਲਦੀਆਂ, ਸਾਡੇ ਉੱਤੇ ਵੀ ਕਿਰਪਾ ਹੁੰਦੀ ਹੈ। ਸਭ ਰਸ ਤੇ ਸਕੇਰੀ ਦਾ ਹੈ ਭਾਗਾਂ ਵਾਲੇ, ਉਹ ਜਿੰਨੇ ਵੀ ਸੰਸਾਰ ਦੇ ਰਸ ਹੈ ਸਾਰੇ ਹਿਰਦੇ ਦੇ ਵਿੱਚ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਿਨ ਹਰ ਵਸਿਆ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ, ਉਹਨਾਂ ਦੇ ਅੰਦਰ ਸਾਰੀ ਰਸ ਹੈ, ਉਹਨਾਂ ਦੇ ਪਰਮੇਸ਼ਰ ਦਾ ਪਿਆਰ ਹੈ। ਦੁਨੀਆਂ ਭਾਵੇਂ ਅਸੀਂ ਸਾਰੇ ਤੁਰੇ ਫਿਰਦੇ ਹਾਂ, ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਜਾਂਦਾ, ਪਰ ਜਿਹਦਾ ਜਾਮਨ ਕੋਈ ਮਹਾਂਪੁਰਸ਼ ਹੈ ਉਸ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਉਸਨੇ ਗੁਰੂ ਨਾਨਕ ਦੇ ਨਾਲ ਮਿਲਾਉਣਾ, ਜਿਹੜਾ ਗੁਰੂ ਨਾਨਕ ਦੇ ਨਾਲ ਮਿਲਾਉਣ ਵਾਲਾ ਉਹਦੀ ਸੰਗਤ ਪਲੀ ਹੈ। ਇਹੋ ਜਿਹੇ ਕੋਈ ਮਿਲ ਜਾਣ, ਉਹਨਾਂ ਦੇ ਦਰਸ਼ਨ ਹੋਣ, ਉਹਨਾਂ ਦਾ ਪਿਆਰ ਸਾਨੂੰ ਮਿਲਿਆ ਰਵੇ ਤੇ ਚੰਗਾ ਹੀ ਚੰਗਾ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਸ੍ਰੀ ਬਨਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਦੇ ਮੁਖ ਸਦਾ ਸਦੀਵ ਉਜਲੇ ਹੁੰਦੇ ਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੁੰਦਾ ਹੈ। ਭਾਗਾਂ ਵਜੋਂ ਸੰਸਾਰ ਉਹਨਾਂ ਦੇ ਦਰਸ਼ਨ ਕਰਨ ਆਉਂਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ। ਅੱਜ ਆਪਾਂ ਇਸੇ ਕਰਕੇ ਇੱਥੇ ਆਏ ਹਾਂ, ਬਾਬਾ ਜੀ ਦੇ ਹਿਰਦੇ ਦੇ ਵਿੱਚ ਨਾਮ ਸੀ, ਉਸ ਨਾਮ ਦੀ ਰੰਗਣਾ ਦੇ ਵਿੱਚ ਅਸੀਂ ਰੰਗਣ ਵਾਸਤੇ ਆਏ ਹਾਂ। ਕਿੱਡੀ ਵੱਡੀ ਬਖਸ਼ਿਸ਼ ਹੈ, ਦੁਨੀਆਂ ਸਾਰੀ ਵੇਖਣ ਆਉਂਦੀ ਹੈ, ਉਹਨਾਂ ਦੇ ਦਰਸ਼ਨ ਕਰਨ ਆਉਂਦੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਪਿਆ ਹੋਵੇ। ਭਾਗਾਂ ਬਲਿਓ ਅੱਜ ਭਾਗ, ਅੱਜ ਦਰਸ਼ਨ ਕਿਸ ਵਾਸਤੇ ਸੰਗਤ ਕਰਨ ਆਈ ਹੈ, ਅੱਜ ਬਖਸ਼ਿਸ਼ ਦਾ ਦਿਨ ਵੀ ਹੈ। ਅੱਜ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਜਿਨ੍ਹਾਂ ਨੇ ਆਪ ਸਾਰੇ ਸਾਡੀ ਜਿੰਨੇ ਵੀ ਅਸੀਂ ਸਿੱਖ ਸੰਗਤਾਂ ਸਾਡੀ ਵਾਂਹ ਫੜੀ, ਕਲਯੁੱਗ ਦੇ ਵਿੱਚ ਜਾਮਨ ਬਣੇ, ਸਾਨੂੰ ਲੇਖੇ ਦੇ ਵਿੱਚੋਂ ਬਚਾਉਣ ਵਾਸਤੇ ਆਪ ਕਿਰਪਾ ਕੀਤੀ। ਇਸੇ ਕਰਕੇ ਤਾਂ ਅੱਜ ਅਸੀਂ ਆਏ ਹਾਂ, ਇਸੇ ਕਰਕੇ ਤਾਂ ਸਾਹਿਬ ਦਾ ਅਸੀਂ ਗੁਣ ਗਾਉਂਦੇ ਹਾਂ, ਸ਼ੁਕਰ ਹੈ ਤੇਰਾ ਇਹ ਪਰਮੇਸ਼ਰ। ਅਸੀਂ ਭਾਵੇਂ ਕਿਸੇ ਵੇਲੇ ਭੁੱਲ ਜਾਈਏ, ਪਰ ਤੂੰ ਨਾ ਭੁੱਲੀ, ਤੂੰ ਨਾ ਭੁਲਾਈ, ਤੂੰ ਸਾਨੂੰ ਹਮੇਸ਼ਾ ਹੀ ਆਪਣੇ ਚਰਨ ਕਮਲਾਂ ਦਾ ਆਸਰਾ ਦੇਈਂ, ਇਹ ਸਾਡੇ 'ਤੇ ਬਖਸ਼ਿਸ਼ ਕਰ ਦੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਜਿਨ ਨਿਰਭਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੀਂ। ਭਾਗਾਂ ਬਲਿਓ ਪਰਮੇਸ਼ਰ ਦਾ ਨਾਮ ਨਿਰਭਉ ਜਪਾ ਸਗਲ ਭਉ ਮਿਟਾ। ਪਰਮੇਸ਼ਰ ਦਾ ਨਾਮ ਜਪੀਏ ਸਾਰੇ ਭੈ ਮਨ ਦੇ ਦੂਰ ਹੋ ਜਾਂਦੇ ਹਨ। ਜਿਨ੍ਹਾਂ ਨੇ ਪਰਮੇਸ਼ਰ ਪਰਿਪੂਰਨ ਪਰਮੇਸ਼ਰ ਦੀ ਕਿਰਪਾ ਲੈਣੀ ਸੀ, ਉਹਨਾਂ ਤੋਂ ਬਖਸ਼ਿਸ਼ ਲੈਣੀ ਸੀ, ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ ਨਾਮ ਵਸਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਪੁਰਸ਼ਾਂ ਦਾ ਜਿਨ ਨਿਰਭਉ ਨਾਮ ਧਿਆਇਆ, ਪਰਮੇਸ਼ਰ ਦਾ ਨਾਮ ਜਿਵੇਂ ਬਾਬਾ ਜੀ ਨੇ ਕਿਰਪਾ ਕੀਤੀ, ਆਪ ਜਪਿਆ, ਸੰਸਾਰ ਨੂੰ ਜਪਾਇਆ, ਆਪ ਧਿਆਉਂਦੇ ਸਨ, ਸਾਨੂੰ ਉਸ ਪਾਸੇ ਜੋੜ ਦਿੱਤਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਿੰਨ ਕੋ ਪਉ ਕੋਈ ਨਾਹੀਂ। ਅੱਜ ਆਪਾਂ ਤਾਂਹੀਓ ਹੀ ਨਿਡਰ ਹੋਏ ਵੀ ਹੈ, ਸਾਡੇ ਸਿਰ ਦਾ ਸਾਈ ਹੈ, ਸਾਡਾ ਰਾਖਾ, ਉਹਦੀਆਂ ਨਜ਼ਰਾਂ ਸਾਡੇ ਉੱਤੇ ਹੈ। ਗੁਰੂ ਨਾਨਕ ਨੂੰ ਮਿਲਾਉਣ ਵਾਲਾ ਮੇਰਾ ਮਾਲਕ ਧੰਨ ਬਾਬਾ ਨੰਦ ਸਿੰਘ ਜੀ, ਅੱਜ ਅਸੀਂ ਉਹਨਾਂ ਦੇ ਸਦਕੇ ਸੁੱਖ ਮਾਣ ਰਹੇ ਹਾਂ, ਸਾਨੂੰ ਡਰ ਕੋਈ ਨਹੀਂ, ਨਾ ਇਸ ਸੰਸਾਰ ਦੇ ਵਿੱਚ ਕੋਈ ਵੀ ਵਿਆਧੀ ਅਪਾਧੀ ਉਸ ਦਾ ਡਰ ਨਹੀਂ, ਨਾ ਆਦਿ ਦਾ ਡਰ ਹੈ, ਨਾ ਜਿਸ ਵੇਲੇ ਅੱਗੇ ਜਾਵਾਂਗੇ ਸਾਨੂੰ ਜਮਦੂਤਾਂ ਦਾ ਡਰ ਹੈ। ਸਾਡਾ ਮਾਲਕ ਜਿਉਂ ਹੈ ਉਸਦਾ ਸਿਰ, ਸਾਡਾ ਸਿਰ ਉਸਦਾ ਹੱਥ ਹੈ। ਭਾਗਾਂ ਬਲੇ ਉਹ ਸਾਡੇ ਸਿਰ ਦਾ ਸਾਈ ਹੈ, ਇਸ ਕਰਕੇ ਸਾਨੂੰ ਉੱਥੇ ਵੀ ਡਰ ਨਹੀਂ ਅਤੇ ਇੱਥੇ ਵੀ ਡਰ ਨਹੀਂ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਪਰਮੇਸ਼ਰ ਦਾ ਨਾਮ ਆ ਉੱਤਮ ਹੈ, ਉਹਦੇ ਨਾਲੋਂ ਹੋਰ ਕੋਈ ਸਿਰੇ ਦੀ ਗੱਲ ਨਹੀਂ। ਪਰਮੇਸ਼ਰ ਦੇ ਨਾਮ ਤੋਂ ਉੱਚਾ ਕੋਈ ਹੈ ਹੀ ਨਹੀਂ ਜਿਨ੍ਹਾਂ ਨੇ ਉਸ ਨਾਮ ਨੂੰ ਸਰੇਬਿਆ। ਸਰੇਬਿਆ ਕਹਿੰਦੇ ਆ ਹਰ ਵੇਲੇ ਯਾਦ ਰੱਖਣਾ ਅਤੇ ਨਾਲ ਸੇਵਾ ਵੀ ਕਰਨੀ, ਮਨ ਕਰਕੇ ਵੀ ਕਰਨੀ, ਤਨ ਕਰਕੇ ਵੀ ਕਰਨੀ, ਧਨ ਕਰਕੇ ਵੀ ਕਰਨੀ, ਹਰ ਵੇਲੇ ਸਵਾਸ ਸਵਾਸ ਹਿਰਦੇ ਦੇ ਵਿੱਚ ਵਸਿਆ ਰਹਿਣਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਿੰਨ ਕੋ ਤੁਰ ਲਿਖਿਆ ਆਹੇ। ਜਿਸ ਵੇਲੇ ਇੱਥੋਂ ਜਾਵਾਂਗੇ ਤੁਰ ਅਸੀਂ ਪਹੁੰਚਣਾ, ਸਾਡੇ ਕੋਲ ਉਹਨਾਂ ਦੀ ਲਿਖਤ ਹੋਣੀ ਹੈ, ਉਹਨਾਂ ਦੀਆਂ ਨਜ਼ਰਾਂ ਸਾਡੇ ਉੱਤੇ ਹੋਣੀਆਂ। ਉਸ ਵੇਲੇ ਸਾਨੂੰ ਧਰਮ ਰਾਜ ਨੇ ਪੁੱਛਣਾ ਨਹੀਂ, ਰੇਰੇ ਦਰਗਾਹ ਕਹਾ ਨਾ ਕੋ, ਆਓ ਬੈਠ ਆਦਰ ਸਭ ਦੋ। ਉੱਥੇ ਸਾਨੂੰ ਆਦਰੀ ਮਿਲਣਾ, ਉੱਥੇ ਕਿਸੇ ਨੇ ਵੀ ਸਾਨੂੰ ਇਹ ਨਹੀਂ ਕਹਿਣਾ ਵੀ ਜਾ ਭਾਈ ਪਰੇ ਹੋ ਕੇ ਬੈਠ। ਮਾਲਕ ਜੋ ਹੈ ਜਿਸ ਵੇਲੇ ਸਾਡੇ ਸਿਰ ਦੇ ਸਾਈਂ ਨੇ ਸਾਨੂੰ ਬਖਸ਼ਿਸ਼ ਦੇਣੀ ਹੈ, ਉਸ ਵੇਲੇ ਸਾਨੂੰ ਡਰੀ ਕਿਸੇ ਦਾ ਨਹੀਂ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਗੁਰੂ ਗਰੀਬ ਨੂੰ ਅੱਜ ਮਹਾਰਾਜ ਫਰਮਾਉਂਦੇ ਆ, ਜਿਸ ਵੇਲੇ ਹਰਦੀ ਦਰਗਾਹ ਦੇ ਵਿੱਚ ਜਾਣਾ, ਉਸ ਜਗ੍ਹਾ ਦੇ ਵਿੱਚ ਉਸਦੇ ਆਸਣ ਵਿਛੇ ਵੀ ਹੋਣਗੇ, ਉਹਨਾਂ ਦਾ ਸਤਿਕਾਰ ਹੋਵੇਗਾ ਅਤੇ ਉਹਨਾਂ ਦੀਆਂ ਯਾਦ ਦੇ ਵਿੱਚ, ਉਹਨਾਂ ਦੇ ਆਉਣ ਦੇ ਸਮੇਂ ਦੇ ਵਿੱਚ ਫੁੱਲਾਂ ਦੇ ਹਾਰ ਲੈ ਕੇ ਦੇਵਤੇ ਖਲੋਤੇ ਹੋਣਗੇ। ਭਾਗਾਂ ਵਾਲੇ ਬਾਣੀ ਦੇ ਵਿੱਚ ਵੀ ਇਸੇ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਾਗਾਂ ਵਾਲੇ ਉਸ ਵੇਲੇ ਦਾ ਜਿਹੜਾ ਸਮਾਂ ਸੀ, ਦੁਨੀਆਂ ਦੇ ਵਿੱਚ ਤਾਂ ਹੈ ਸੀ, ਪਰ ਦਰਗਾਹ ਦੇ ਵਿੱਚ ਜੈ ਜੈ ਸੀ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸ਼ੋਕ, ਹੈ ਸਹਿ ਸਭ ਜਗ ਕਰੈ ਜੈ ਜੈ ਜੈ ਸਰਲੋਕ। ਦੁਨੀਆਂ ਤਾਂ ਉਸ ਵੇਲੇ ਜਿਹੜੀ ਸੀ ਰੋਂਦੀ ਸੀ, ਪਰ ਦਰਗਾਹ ਦੇ ਵਿੱਚ ਮਾਲਕ ਦੇ ਘਰ ਦੇ ਵਿੱਚ ਦੇਵਤੇ ਫੁੱਲ ਬਰਸਾਉਂਦੇ ਸਨ, ਉਹਨਾਂ ਨੂੰ ਜੈ ਜੈ ਕਰਦੇ ਸਨ। ਭਾਗਾਂ ਵਾਲੇ ਉਹ ਜਿਸ ਵੇਲੇ ਬਾਬਾ ਜੀ ਗਏ, ਭਾਵੇਂ ਅਸੀਂ ਉਸ ਵੇਲੇ ਰੋ ਰਹੇ ਸੀ, ਪਰ ਦਰਗਾਹ ਦੇ ਵਿੱਚ ਤਾਂ ਉਹਨਾਂ ਦੀ ਜੈ ਜੈ ਸੀ। ਜਿਨ੍ਹਾਂ ਦੀ ਜੈ ਜੈ ਹੋਵੇ ਉਹਨਾਂ ਨੂੰ ਸੰਸਾਰ ਫਿਰ ਪੂਜਣ ਆਉਂਦਾ ਹੈ। ਅੱਜ ਆਪਾਂ ਇਸੇ ਕਰਕੇ ਉਹਨਾਂ ਨੂੰ ਪੂਜਣ ਆਏ ਹਾਂ, ਦਰਗਾਹ ਦੇ ਵਿੱਚ ਜੈ ਜੈ ਹੈ। ਭਾਵੇਂ ਸਾਡੀਆਂ ਅੱਖਾਂ ਦੇ ਵਿੱਚ ਨੀਰ ਟਪਕਦਾ ਹੈ, ਭਾਵੇਂ ਸਾਡਾ ਮਨ ਉਹਨਾਂ ਦੀ ਯਾਦ ਦੇ ਵਿੱਚ ਰੋ ਰਿਹਾ ਹੋਵੇ, ਪਰ ਉੱਥੇ ਤਾਂ ਉਹਨਾਂ ਦੀ ਲੋੜ ਸੀ, ਜੈ ਜੈ ਜੈ ਜੈ ਸਹਿਜ ਸਰਲੋਕ। ਭਾਗਾਂ ਵਾਲੇ ਦੇਵਤਿਆਂ ਨੇ ਤਾਂ ਸ਼ੁਕਰ ਮਨਾਇਆ, ਪੁਰੀਆਂ ਦੇ ਵਿੱਚ ਉਸ ਵੇਲੇ ਖੁਸ਼ੀ ਹੋਈ ਵੀ ਧੰਨ ਬਾਬਾ ਨੰਦ ਸਿੰਘ ਜੀ ਨੇ ਲੰਘਣਾ। ਜਿਸ ਵੇਲੇ ਸੱਚਖੰਡ ਨੂੰ ਗਏ ਤੇ ਖਬਰੇ ਕਿੰਨੀਆਂ ਕੁ ਪੁਰੀਆਂ ਦੇ ਵਿੱਚ ਉਹਨਾਂ ਦਾ ਜਸ ਕਰਨ ਵਾਸਤੇ ਖਲੋਤੇ ਹੋਣਗੇ, ਜਿਵੇਂ ਅੱਜ ਆਪਾਂ ਵੀ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਮੰਗਦੇ ਹਾਂ, ਖਬਰੇ ਸਾਨੂੰ ਕਿਸ ਵਿਧੀ ਦੇ ਨਾਲ ਕਿਰਪਾ ਮਿਲਣੀ ਹੈ, ਖਬਰੇ ਰੋ ਕੇ ਮਿਲਣੀ ਹੈ, ਖਬਰੇ ਉਹਨਾਂ ਦੀ ਯਾਦ ਦੇ ਵਿੱਚ ਮਜਨੂੰ ਵਾਂਗੂ ਸੁੱਕ ਕੇ ਮਿਲਣੀ ਹੈ, ਪਤਾ ਨਹੀਂ ਕਿਵੇਂ ਬਖਸ਼ਿਸ਼ ਮਿਲੇ। ਪਰ ਆਪਣੋ ਆਪਣਾ ਫਰਜ਼ ਤਾਂ ਅਸੀਂ ਅਦਾ ਕਰ ਹੀ ਰਹੇ ਹਾਂ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ। ਓਏ ਆਪ ਤਰੇ ਸਭ ਕੁਟੁੰਬ ਸਿਉਂ, ਤਨ ਪਿੱਛੇ ਸਭ ਜਗਤ ਛੁਡਾਹੇ। ਕੋਈ ਵਿਧੀ ਬਣ ਜਾਂਦੀ ਹੈ ਜੇ ਕੋਈ ਪੁੱਛੇ ਵੀ ਆਪਾਂ ਹਰ ਸਾਲ ਬਾਬਾ ਜੀ ਦੀ ਵਰਸੀ ਕਿਉਂ ਮਨਾਉਂਦੇ ਹਾਂ। ਉਹ ਤਾਂ ਤਰੇ ਹੋਏ ਆ, ਉਹਨਾਂ ਨੂੰ ਲੋੜ ਨਹੀਂ, ਕੁਟੁੰਬ ਵੀ ਉਹਨਾਂ ਦਾ ਤਰਿਆ ਪਿਆ। ਪਰ ਭਾਗਾਂ ਵਾਲਿਓ ਲੋੜ ਤਾਂ ਇਸ ਗੱਲ ਦੀ ਹੈ, ਲੋੜ ਸਾਨੂੰ ਆ ਉਹਨਾਂ ਦੀ, ਤਾਂ ਉਹਨਾਂ ਨੂੰ ਲੋੜ ਨਹੀਂ। ਉਹ ਆਪ ਤਰੇ ਸਭ ਕੁਟੁੰਬ ਸਿਉਂ, ਤਿੰਨਕੇ ਪਿੱਛੇ ਸਭ ਜਗਤ ਛਡਾਹੇ। ਆਪਾਂ ਇਸ ਕਰਕੇ ਬਰਸੀ ਮਨਾਉਂਦੇ ਹਾਂ, ਖਬਰੇ ਇਸੇ ਵਿਧੀ ਦੇ ਨਾਲ ਅਸੀਂ ਵੀ ਤਰਨਾ ਹੈ।

ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਕਿੱਡਾ ਵੱਡਾ ਭਾਗ ਉਸ ਧਰਤੀ ਦੇ ਉੱਤੇ ਲੱਗਿਆ ਪਿਆ ਸੀ। ਕਈ ਸਮੇਂ ਇਹੋ ਜਿਹੇ ਆਉਣੇ ਜਿਸ ਵੇਲੇ ਬਾਬਾ ਜੀ ਨੇ ਆਉਣਾ, ਉਸ ਵੇਲੇ ਜਗਰਾਓ ਤੋਂ ਲੈ ਕੇ ਸੰਗਤਾਂ ਜਿਹੜੀਆਂ ਸਨ ਦੋਨੇ ਪਾਸੇ ਸੜਕ ਦੇ ਖਲੋਤੀਆਂ ਹੁੰਦੀਆਂ ਸੀ। ਨਗਰਾਂ ਨੇ ਆ ਜਾਣਾ ਵੀ ਬਾਬਾ ਜੀ ਨੇ ਲੰਘਣਾ, ਕਿੰਨੇ ਕੁ ਭਾਗ ਉਸ ਵੇਲੇ ਬਣਦੇ ਹੋਣਗੇ। ਭਾਗ ਵਾਲੇ ਉਹ ਸਮਾਂ ਸੀ ਜਿਸ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਸਨ ਉਡੀਕ ਦੇ ਵਿੱਚ, ਜਿਸ ਵੇਲੇ ਬਾਬਾ ਜੀ ਨੇ ਆਉਣਾ ਉਸ ਵੇਲੇ ਸਾਰੀਆਂ ਸੰਗਤਾਂ ਨੇ ਇਹੋ ਹੀ ਸ਼ਬਦ ਪੜ੍ਹਨਾ, ਦੇ ਦਰਸ਼ਨ ਗੁਰ ਮੇਰੇ, ਤੁਸੀਂ ਦਰਸ਼ਨ ਦਿਓ, ਅਸੀਂ ਤੁਹਾਨੂੰ ਉਡੀਕੀ ਜਾਂਦੇ ਹਾਂ, ਸੰਗਤਾਂ ਉਡੀਕਦੀਆਂ। ਬਾਬਾ ਜੀ ਨੇ ਸਾਰਿਆਂ ਨੂੰ ਧੀਰਜ ਦੇਣਾ, ਕਹਿਣਾ ਭਾਈ ਅਸੀਂ ਵੀ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਉਡੀਕਦੇ ਹਾਂ, ਅਸੀਂ ਤੁਹਾਨੂੰ ਉਡੀਕਦੇ ਹਾਂ, ਤੁਸੀਂ ਸਾਨੂੰ ਸੜਕ ਦੇ ਉੱਤੇ ਉਡੀਕਦੇ ਹਾਂ, ਪਰ ਅਸੀਂ ਤੁਹਾਨੂੰ ਸੱਚਖੰਡ ਦੇ ਵਿੱਚ ਉਡੀਕਦੇ ਹਾਂ। ਜਿਸ ਵੇਲੇ ਜਾਵੋਂਗੇ ਉਸ ਵੇਲੇ ਇਸੇ ਤਰ੍ਹਾਂ ਹੀ ਜਿਹੜੇ ਦੇਵਤੇ ਆ ਉਹ ਵੀ ਕਹਿਣਗੇ ਭਾਈ ਤੂੰ ਕਿਹਦਾ, ਜਿਸ ਵੇਲੇ ਨਾਂ ਲਵੋਂਗੇ ਤੇ ਉਸ ਵੇਲੇ ਉਹ ਵੀ ਕਹਿਣਗੇ ਵੀ ਜਿਹੜਾ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਦਾ ਹੈ, ਜੀ ਆਇਆਂ ਦੇ ਜਿੰਨੇ ਕਦਮ ਰੱਖੇ ਸਿਰ ਮੱਥੇ ਤੇ ਅਸੀਂ ਉੱਥੇ ਉਡੀਕਾਂਗੇ ਵੀ ਕੋਈ ਵੀ ਪੁਰਸ਼ ਧਰਮ ਰਾਜ ਦੀ ਪੁਰੀ ਦੇ ਵਿੱਚ ਜਾ ਵੀ ਨਾ ਲੇਖੇ ਤੋਂ ਬਚ ਜਾਵੇ। ਉਸ ਵੇਲੇ ਧੀਰਜ ਦੇਣਾ ਭਾਈ ਤੁਸੀਂ ਫਿਕਰ ਨਾ ਕਰੋ, ਤੁਹਾਡੀ ਮਾਂ ਅਸੀਂ ਪਕੜੀ ਹੋਈ ਹੈ। ਇਹੋ ਜਿਹੀਆਂ ਬਖਸ਼ਾਂ ਦਿੰਦਿਆਂ ਬਾਬਾ ਜੀ ਨੇ ਉਸ ਆਸਣ ਦੇ ਉੱਤੇ ਆਪਣੇ ਤੇ ਚਲੇ ਜਾਣਾ। ਇਸੇ ਗੱਲ ਦਾ ਤਾਂ ਹਮੇਸ਼ਾ ਚਰੇਵਾ ਰਹਿੰਦਾ ਉਹ ਸਮਾਂ ਜਿਸ ਵੇਲੇ ਯਾਦ ਆਉਂਦਾ ਹੈ। ਭਾਗਮ ਵਾਲੇ ਉਹ ਧਰਤੀ ਜਿਸ ਵੇਲੇ ਵੇਖਦੇ ਹਾਂ ਜਿੱਥੋਂ ਦੀ ਮੇਰਾ ਸੱਚਾ ਸਤਿਗੁਰ ਲੰਘਿਆ, ਟੁਰ ਕੇ ਜਾਣਾ ਸਾਰਿਆਂ ਨੂੰ ਉਹਨਾਂ ਨੇ ਧੀਰਜ ਦਿੰਦੇ ਜਾਣਾ, ਕਹਿਣਾ ਭਾਈ ਤੁਸੀਂ ਆਪਣਾ ਰਥ ਲੈ ਜਾਓ, ਤੁਸੀਂ ਆਪਣੀ ਕਾਰ ਲੈ ਜਾਓ, ਮੇਰਾ ਜੀ ਕਰਦਾ ਵੀ ਮੈਂ ਸੰਗਤ ਦੇ ਦਰਸ਼ਨ ਕਰਦੇ ਜਾਵਾਂ। ਜਿਵੇਂ ਜਿਵੇਂ ਬਾਬਾ ਜੀ ਨੇ ਲੰਘਣਾ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਨੇ ਵੀ ਟੁਰੇ ਜਾਣਾ। ਉਹ ਜਿਹੜਾ ਸਮਾਂ ਸੀ ਐਂ ਲੱਗਦਾ ਸੀ ਜਿਵੇਂ ਦੇਵਪੁਰੀ ਤੋਂ ਦੇਵਤਿਆਂ ਦਾ ਜਲੂਸ ਟੁਰਿਆ ਜਾਂਦਾ ਹੈ। ਇੰਨੀ ਸੋਹਣੀ ਸ਼ਾਨ ਹੋਣੀ, ਇੰਨਾ ਸੋਹਣਾ ਪਿਆਰ ਹੋਣਾ, ਅਤੇ ਸੰਗਤ ਜਿਹੜੀ ਸੀ ਐਂ ਲੱਗਦੀ ਸੀ ਵੀ ਸਾਰੀ ਇੱਕ ਸਾਹ ਲੈਂਦੀ ਹੈ ਅਤੇ ਇੱਕ ਸਾਹ ਛੱਡਦੀ ਹੈ। ਨਾ ਕਿਤੇ ਕੋਈ ਖੰਘੇ, ਨਾ ਕੋਈ ਨਿਸ਼ ਮਾਰੇ, ਨਾ ਕੋਈ ਉਸ ਜਗ੍ਹਾ ਦੇ ਵਿੱਚ ਉੱਚੀ ਬੋਲੇ, ਸਭ ਕੋਈ ਇੱਕ ਦੂਜੇ ਨੂੰ ਇਸ਼ਾਰੇ ਦੇ ਨਾਲ ਭਾਗਾਂ ਬੋਲਿਓ ਬਚਨ ਕਰਨ ਦੇ ਨਾਲ ਨਾਲ ਫਿਰ ਸ਼ਬਦ ਪੜੇ ਵੀ ਟੁਰੇ ਜਾਣ। ਇਸੇ ਤਰ੍ਹਾਂ ਹੀ ਬਾਬਾ ਜੀ ਦੇ ਜਿਸ ਵੇਲੇ ਦਰਸ਼ਨ ਹੋਣੇ ਹੁਣ ਵੀ ਯਾਦ ਆਉਂਦੀ ਹੈ। ਭਾਗਾਂ ਬੋਲਿਓ ਉਸ ਵੇਲੇ ਜੀ ਕਰਦਾ ਵੀ ਇਹ ਮੱਸਿਆ ਨਾ ਆਉਂਦੀ ਤਾਂ ਚੰਗਾ ਸੀ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਕਿਹੋ ਜਿਹੇ ਉਹਨਾਂ ਦੇ ਭਾਗ ਹੋਣਗੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਉਸ ਵੇਲੇ ਦਰਸ਼ਨ ਦਿੱਤੇ ਤੇ ਨਾਲ ਦਰਸ਼ਨ ਵੀ ਕੀਤੇ। ਭਾਗਾਂ ਵਾਲਿਓ, ਜਿਸ ਵੇਲੇ ਉਹ ਵੀ ਸਮਾਂ ਆਉਂਦਾ, ਯਾਦ ਤਾਂ ਨਹੀਂ ਹੁੰਦਾ ਕਿਹੜੇ ਕਿਹੜੇ ਮਹਾਂਪੁਰਸ਼ ਹੋਣਗੇ, ਪਰ ਐਂ ਲੱਗਦਾ ਸੀ ਵੀ ਬਾਬਾ ਜੀ ਦੇ ਆਲੇ ਦੁਆਲੇ ਕੋਈ ਛੇ ਛੇ ਕਰਮਾਂ, ਸੱਤ ਸੱਤ ਕਰਮਾਂ, ਸਾਧੂ ਹੀ ਸਾਧੂ ਖਲੋਤੇ ਹੈ, ਪਿੱਛੇ ਪਿੱਛੇ ਸੇਵਕ ਹੈ, ਸਾਧੂ ਅੱਗੇ ਅੱਗੇ ਹੈ, ਤੇ ਬਾਬਾ ਜੀ ਦਾ ਜਿਹੜਾ ਭਵਾਨ ਹੈ ਉਹ ਉਹਨਾਂ ਦਾ ਚੁੱਕਿਆ ਹੋਇਆ ਹੈ। ਜਿਸ ਵੇਲੇ ਉਹ ਸਮਾਂ ਯਾਦ ਆਉਂਦਾ, ਉਸ ਵੇਲੇ ਐਂ ਲੱਗਦਾ ਵੀ ਕਿੰਨੀ ਕੁ ਧਰਤੀ ਹਰਿਆਵਲੀ ਹੈ, ਸੇ ਸੰਤ ਪਏ ਹਰਿਆਵਲੇ, ਜਿੰਨਾ ਮੇਰਾ ਸਤਿਗੁਰ ਦੇਖਿਆ ਜਾਏ, ਅੱਖਾਂ ਉਹਨਾਂ ਦੀਆਂ ਦੇ ਵਿੱਚ ਵੀ ਜਲ ਜਿਹੜਾ ਸੀ ਉਹ ਵਗਦਾ ਸੀ। ਭਾਗਾਂ ਵਾਲੇ, ਉਸ ਵੇਲੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੇ ਕਿਹਾ ਵੀ ਕਹਿਣਾ ਤਾਂ ਸੌਖਾ ਭਾਈ, ਰੋਵੋ ਨਾ, ਇਹ ਤਾਂ ਆਪਣੇ ਘਰ ਨੂੰ ਚੱਲਿਆ ਪਰ ਰੋਣ ਬੰਦ ਨਹੀਂ ਹੁੰਦਾ, ਮੈਂ ਕੀ ਕਰਾਂ। ਕਿਸੇ ਦਾ ਵੀ ਉਸ ਵੇਲੇ ਜਿਹੜਾ ਸੀ ਮਨ ਇਹ ਨਹੀਂ ਸੀ ਕਹਿੰਦਾ ਵੀ ਮੈਂ ਨਾ ਰੋਵਾਂ, ਜੀ ਕਰਦਾ ਸੀ ਉੱਚੀ ਉੱਚੀ ਭੁਬਾ ਮਾਰਾਂ। ਕਿਹੋ ਜਿਹਾ ਪਿਆਰ ਦਾ ਸਮਾਂ ਸੀ, ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਤਨ ਉਹਨਾਂ ਦੀ ਮਾਂ ਜਿਨ੍ਹਾਂ ਨੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ। ਭਾਗਾਂ ਵਾਲਿਓ ਮਾਤਾ ਸਦਾ ਕੁਰ, ਉਹਨਾਂ ਨੂੰ ਵੀ ਕਿੰਨੀ ਕਤੰਤਾ, ਕਿੰਨਾ ਕੁ ਸਤਿਕਾਰ ਪਿਆਰ ਦਰਗਾਹ ਦੇ ਵਿੱਚ ਮਿਲਿਆ ਹੋਵੇਗਾ। ਉਹਨਾਂ ਦੇ ਪਿਤਾ ਧੰਨ ਬਾਬਾ ਜੈ ਸਿੰਘ ਜੀ, ਕਿੰਨਾ ਕੁ ਉਹਨਾਂ ਨੂੰ ਪਿਆਰ ਮਿਲਿਆ ਹੋਵੇਗਾ। ਧੰਨ ਧੰਨ ਕੁੱਲ, ਧੰਨ ਧੰਨ ਸੋ ਜਾਣੀ, ਜਿਨ ਗੁਰ ਜਣਿਆ ਮਾਏ। ਭਾਗਾਂ ਵਾਲਿਓ ਜਿਸ ਵੇਲੇ ਪਿੱਛੇ ਪਰਿਵਾਰ ਨੂੰ ਵੇਖਦੇ ਆ, ਉਸ ਵੇਲੇ ਸਾਡੇ ਵਰਗੇ ਕੀਟ ਨੀਸ਼ ਜਿਹੜੇ, ਉਹਨਾਂ ਨੂੰ ਵੀ ਦਰਗਾਹ ਦੇ ਵਿੱਚੋਂ ਬਖਸ਼ਿਸ਼ ਮਿਲ ਗਈ। ਉਹਨਾਂ ਦੀ ਮਿਹਰ ਸੀ, ਉਹਨਾਂ ਦਾ ਸਦਕਾ, ਅੱਜ ਆ ਭਾਗ ਉਹਨਾਂ ਦੀ ਸਦਕਾ ਲੱਗਿਆ ਪਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਉਹ ਸਾਰੀ ਧੰਨਤਾ ਦੇ ਯੋਗ ਹੈ ਜਿਸ ਮਾਂ ਨੇ ਇਹ ਬਖਸ਼ਿਸ਼ ਬਖਸ਼ੀ, ਉਹਦੀਆਂ ਨਜ਼ਰਾਂ ਜਿਸ ਜਿਸ ਦੇ ਉੱਤੇ ਵੀ ਪਈਆਂ। ਖਬਰੇ ਉਹ ਕਿੱਡੇ ਕੁ ਭਾਗ ਵਾਲੇ ਹੋਣਗੇ, ਕਿੱਡਾ ਕੁ ਪਿਆਰ ਉਹਨਾਂ ਨੂੰ ਮਿਲਿਆ ਹੋਣਾ। ਭਾਗਾਂ ਵਾਲੇ ਉਹਨਾਂ ਮਾਵਾਂ ਨੇ ਜਿਨ੍ਹਾਂ ਨੇ ਉਹ ਸਿਰ ਦੇ ਉੱਤੇ ਹੱਥ ਫੇਰਿਆ, ਉਹਨਾਂ ਦੇ ਪੁੱਤਰ ਵੀ ਸਾਧ ਬਣਾ ਦਿੱਤੇ। ਕਿੱਡੀ ਵੱਡੀ ਬਖਸ਼ਿਸ਼ ਹੈ। ਧੰਨ ਉਹ ਕੁਲ ਹੈ, ਧੰਨ ਉਹ ਪੁਰਸ਼ ਹੈ, ਧੰਨ ਉਹਨਾਂ ਨੂੰ ਮਿਲਣ ਵਾਲੇ ਹੈ ਜਿਨ੍ਹਾਂ ਨੇ ਬੜੀ ਵੱਡੀ ਬਖਸ਼ਿਸ਼ ਕਰਕੇ ਸਾਰੇ ਸੰਸਾਰ ਨੂੰ ਆਪਣੇ ਹੀ ਬਣਾ ਲਿਆ, ਸਾਰੇ ਸੰਸਾਰ ਦੇ ਦੁੱਖ ਜਿਹੜੇ ਸਨ ਦੂਰ ਕਰ ਦਿੱਤੇ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ।

0: ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ, ਕਿਰਪਾ ਕਰਕੇ ਉਹਨਾਂ ਦੀ ਬਾਂਹ ਫੜੀ, ਕਿੰਨੀਆਂ ਕੁ ਨਜ਼ਰਾਂ ਉਹਨਾਂ ਦੀ ਕੀਤੀਆਂ, ਕਿੰਨੇ ਕੁ ਭਾਗ ਜਿਹੜੇ ਸਨ ਬਣੇ ਉਹਨਾਂ ਦੀ ਵੀ ਕੋਈ ਸਮਝ ਨਹੀਂ। ਭਾਗਾਂ ਵਾਲਿਓ ਦੇਖੀਏ ਤੇ ਉਹਨਾਂ ਦੀਆਂ ਬਖਸ਼ਾਂ ਏਡੀਆਂ ਵੱਡੀਆਂ। ਨਾਮ ਅਰਾਧਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾਂ ਲਏ ਛਡਾਏ। ਇਹ ਨਹੀਂ ਸੀ ਵੀ ਇਹ ਕੋਈ ਨਾਮ ਜਪਣ ਵਾਲਾ, ਜਾਂ ਇਹ ਪਾਪੀ ਹੈ, ਜਾਂ ਇਹ ਭਾਗਾਂ ਵਾਲਿਓ ਕਸਾਈ ਹੈ, ਜਾਂ ਇਹ ਜਿਹੜਾ ਪੁਰਸ਼ ਹੈ ਮਨਮੁਖ ਹੈ। ਵੇਖਿਆ ਨਹੀਂ, ਜਿਹਦੇ 'ਤੇ ਨਜ਼ਰ ਹੋ ਗਈ ਉਹਨੂੰ ਵੀ ਭਾਗਾਂ ਵਾਲਿਓ ਜਮਰੂਤਾਂ ਤੋਂ ਛੁਡਾ ਲਿਆ ਵੀ ਚਲੋ ਇਸ ਨੂੰ ਪੁਰਸ਼ ਦਾ ਜਨਮ ਤਾਂ ਦਿਓ, ਇਹਨੂੰ ਨਾਮ ਜਪਣ ਦਿਓ, ਇਹ ਬਖਸ਼ਾਂ ਜਿਹੜੀਆਂ ਸਨ ਬਾਬਾ ਜੀ ਨੇ ਕਿਰਪਾ ਕਰਕੇ ਦੇ ਦਿੱਤੀਆਂ। ਭਾਗਾਂ ਵਾਲਿਓ ਜਿਹੜੇ ਆਪਣੇ ਪ੍ਰਾਣੀ ਮਿੱਤਰ ਸਨ ਉਹਨਾਂ ਨੂੰ ਵੀ ਉਸ ਸਮੇਂ ਦੇ ਉੱਤੇ ਜਨਮ ਦੇ ਕੇ ਕੋਈ ਨਾ ਕੋਈ ਵਿਧੀ ਬਣਾਈ, ਆਪਣੇ ਨਾਲ ਹੀ ਮਿਲਾ ਲਿਆ। ਇਹ ਨਹੀਂ ਕਿਹਾ ਵੀ ਤੁਸੀਂ ਮੇਰੇ ਨਹੀਂ ਤੇ ਮੈਂ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ। ਜਿਸ ਵੇਲੇ ਬਾਬਾ ਜੀ ਨੇ ਫਰਮਾਉਣਾ, ਜਿੰਨੇ ਵੀ ਰਾਗੀ ਬੈਠੇ ਹੁਣ ਉਹਨਾਂ ਨੂੰ ਕਹਿਣਾ, ਭਾਈ ਅਸੀਂ ਤਾਂ ਉਡੀਕਦੇ ਹਾਂ ਵੀ ਤੁਸੀਂ ਸਾਡੇ ਹੈ। ਕਹਿਣ ਲੱਗੇ ਵੀ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਤਾਂ ਕੁਮੁੱਤ ਹੋ ਜਾਂਦੇ ਹੈ। ਤੁਸੀਂ ਕਿੰਨੀ ਕੁ ਵਾਰੀ ਸਾਨੂੰ ਛੱਡਿਆ ਹੋਣਾ, ਕਿੰਨੀ ਕੁ ਵਾਰੀ ਆਏ ਹੋਵੋਗੇ, ਪਰ ਅਸੀਂ ਤਾਂ ਫੇਰ ਵੀ ਤੁਹਾਨੂੰ ਗੱਲ ਲਾ ਲੈਂਦੇ ਹਾਂ। ਇਹ ਬਾਬਾ ਜੀ ਨੇ ਕਿਰਪਾ ਕਰਨੀ, ਕਿਰਪਾ ਕਰਕੇ ਕੋਈ ਜਿਹੜੇ ਨਸ ਭੱਜ ਵੀ ਗਏ ਉਹਨਾਂ ਨੂੰ ਵੀ ਕਿਹਾ ਵੀ ਚਲੋ ਅਗਲੇ ਜਨਮ ਦੇ ਵਿੱਚ ਸਹੀ। ਜਿਹੜੇ ਮਹਾਂਪੁਰਸ਼ ਹੈ ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ, ਭਾਵੇਂ ਕੋਈ ਪੁਰਸ਼ ਕਿੱਡਾ ਵੀ ਪਾਪੀ ਹੋਵੇ, ਜਿਹੜਾ ਇੱਕ ਵਾਰੀ ਉਹਨਾਂ ਦੀ ਨਜ਼ਰ ਦੇ ਵਿੱਚ ਆ ਗਿਆ ਉਸ ਨੂੰ ਉਹਨਾਂ ਨੇ ਛਡਾਈ ਦੇਣਾ ਹੈ, ਉਹਦੇ ਉਹਨਾਂ ਨੇ ਬਖਸ਼ਿਸ਼ ਦੁਆਈ ਦੇਣੀ ਹੈ। ਇੱਕ ਜਨਮ ਨਹੀਂ ਅਗਲੇ ਵਿੱਚ ਸਹੀ, ਅਗਲੇ ਨਹੀਂ ਤਾਂ ਅਗਲੇ ਵਿੱਚ ਹੀ ਸਹੀ। ਭਾਗਾਂ ਵਾਲਿਓ ਉਹਨਾਂ ਦੇ ਨਾਲ ਜੁੜਦੇ ਰਹਿਣਾ, ਕੋਈ ਸਮਾਂ ਜਿਸ ਵੇਲੇ ਆਉਂਦਾ ਉਸ ਵੇਲੇ ਫਿਰ ਉਹ ਇਕੱਠੇ ਹੋ ਜਾਂਦੇ ਹੈ। ਇਹ ਦਰਗਾਹ ਦੀ ਮਰਿਆਦਾ ਹੈ। ਭਾਗਾਂ ਵਾਲਿਓ ਇਹ ਜਿਹੜੀ ਕਿਰਪਾ ਮਹਾਂਪੁਰਸ਼ ਨੇ ਤਾਂ ਸਾਰਿਆਂ ਦੇ ਉੱਤੇ ਕਰਨੀ ਹੁੰਦੀ ਹੈ, ਕੋਈ ਉਸ ਨੂੰ ਮੰਨੇ ਨਾ ਮੰਨੇ ਇਹ ਉਹਦੀ ਮਰਜ਼ੀ ਹੈ, ਕੋਈ ਬਖਸ਼ਿਸ਼ ਲਵੇ ਨਾ ਲਵੇ। ਪਰ ਜਿਹੜੇ ਮਹਾਂਪੁਰਖ ਹੈ ਉਹ ਤਾਂ ਬਖਸ਼ਾਂ ਵੰਡਦੇ ਹੈ, ਬਖਸ਼ਾਂ ਦੇਣ ਵਾਸਤੇ ਆਉਂਦੇ ਰਹਿੰਦੇ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਹਰ ਸਤਿਗੁਰ ਮੇਲੋ ਦਿਆ ਕਰ, ਜਨ ਨਾਨਕ ਧੋਬੈ ਪਾਏ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਹੈ, ਹੇ ਗੁਰਦੇਵ ਜੀ ਤੂੰ ਮੈਨੂੰ ਮਿਲ ਜਾਵੇਂ, ਤੇਰੇ ਮੈਂ ਪੈਰ ਧੋ ਧੋ ਕੇ ਪੀਵਾਂ, ਤੇਰੇ ਮੈਂ ਚਰਨ ਧੋ ਕੇ ਉਹਨਾਂ ਦਾ ਜਲ ਜਿਹੜਾ ਉਸ ਦੇ ਨਾਲ ਆਪਣਾ ਮੂੰਹ ਧੋਵਾਂ, ਮੇਰਾ ਕਲੰਕ, ਮੇਰੇ ਦੁੱਖ, ਮੇਰੇ ਪਾਪ ਕੱਟੇ ਜਾਣ, ਮੇਰੇ 'ਤੇ ਕਿਰਪਾ ਹੋ ਜਾਵੇ, ਇਹ ਤਾਂ ਮੈਨੂੰ ਬਖਸ਼ਿਸ਼ ਜ਼ਰੂਰ ਦੇ, ਮੇਰੇ 'ਤੇ ਕਿਰਪਾ ਕਰ, ਮੈਂ ਹਮੇਸ਼ਾ ਤੈਨੂੰ ਹਰ ਸਤਿਗੁਰ ਮੇਲੋ ਦਿਆ ਕਰ, ਜਨ ਨਾਨਕ ਧੋਵਾ ਪਾਏ। ਜੇਕਰ ਮੈਨੂੰ ਤੂੰ ਆਪਣਾ ਬਣਾਇਆ ਤੇ ਮੈਨੂੰ ਚਰਨ ਕਮਲ ਧੋ ਲੈਣ ਦੇ, ਤੇਰੇ ਚਰਨ ਕਮਲਾਂ ਦੇ ਜਲ ਦੇ ਨਾਲ ਮੂੰਹ ਧੋ ਲੈਣ ਦੇ, ਜਲ ਛੱਕ ਲੈਣ ਦੇ ਮੈਨੂੰ ਆਪਣੇ ਪਾਪਾਂ ਨੂੰ, ਇਸ ਸੰਸਾਰ ਦੇ ਵਿੱਚ ਜਿੰਨੇ ਵੀ ਕੀਤੇ ਆ ਉਹਨਾਂ ਤੋਂ ਛੁਟਕਾਰਾ ਪਾ ਲੈਣ ਦੇ, ਇਹ ਮੇਰੇ 'ਤੇ ਕਿਰਪਾ ਕਰਦੇ। ਐਸੇ ਹੀ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਸੱਚ ਸਤਿਗੁਰ ਸੱਚਾ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਪਰਮੇਸ਼ਰ ਦਾ ਨਾਮ ਬਾਣੀ ਜਿਹੜੀ ਹੈ ਉਹ ਸੱਚੀ ਹੈ, ਬਾਣੀ ਸੱਚੀ ਹੈ ਤੇ ਸਤਿਗੁਰ ਸੱਚਾ, ਉਹਦੇ ਜਿਹੜੇ ਬਖਸ਼ਿਸ਼ ਹੈ ਅਮਰ ਆ ਉਹ ਵੀ ਸੱਚੇ ਹੈ। ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਆ, ਜਿਨ ਅੰਦਰ ਹਰ ਉਰਧਾਰਿਆ ਉਹ ਵੀ ਸੱਚੇ ਆ। ਭਾਗਾਂ ਵਾਲਿਓ ਉਹ ਬਾਣੀ ਦੇ ਨਾਲ ਜੁੜ ਜਾਂਦੇ ਆ, ਜਿਨ੍ਹਾਂ ਨੇ परमेश्वर का नाम जिहड़ा सी अपने हिरदे दे विच उरदात लिया, परमेश्वर के नाम नूं जप लिया। ऐसे सतगुरु जी महाराज फरमाउंदे हन, सच सतगुर सच्चा पुरख है जिन काम क्रोध बिख मारिया। गुरु गरीब नवाज जी महाराज फरमाउंदे आ, ओ सतगुर सच्चा पुरख है जिन्हें सतगुर दे नाल अपनी सांझ पाली, ओदी निशानी ए आ काम क्रोध बिख जिहड़ी आ मन दे विच मर जांदी है। ना उहदे हिरदे दे विच क्रोध हुंदा, ना उहदे हिरदे दे विच भागां वाले ओ पाप दी विख हुंदी है, ना उहदे मन दे विच किसी वास्ते ईरखा हुंदी है। गुरु गरीब नवाज जी महाराज फरमाउंदे आ, उहदे तां लक्षण ही इहो जिहे हो जांदी है, मन दी सारी जहर खत्म हो जांदी है। ऐसे सतगुरु जी महाराज फरमाउंदे हन, ज्ञान डिठा पूरा सतगुरु तां अंदरों मन साधारिया। गुरु गरीब नवाज जी महाराज फरमाउंदे आ, जे असी सतगुरु नूं वेख लैने आ, दर्शन कर लैने आ, ਉਹ ਵੀ ਸਾਨੂੰ ਪਤਾ ਲੱਗ ਜਾਂਦਾ, ਸਾਡਾ ਜਿਹੜਾ ਮਨ ਉਹਦੀਆਂ ਆਦਤਾਂ ਸੁਧਰ ਜਾਂਦੀਆਂ। ਭਾਗਾਂ ਵਾਲੇ ਉਹ ਜਿਹੜੇ ਗੁਰੂ ਦੇ ਉੱਤੇ ਪ੍ਰਤੀਤ ਨਹੀਂ ਕਰਦੇ, ਆਪਣੀ ਮਰਜ਼ੀ ਦੇ ਨਾਲ ਤੁਰੇ ਫਿਰਦੇ ਹੈ, ਉਹਨਾਂ ਦੀ ਆਦਤ ਨਹੀਂ ਸੁਧਰਦੀ, ਆਦਤ ਉਹਨਾਂ ਦੀ ਸੁਧਰਦੀ ਹੈ ਜਿਹੜੇ ਕਿਸੇ ਮਹਾਂਪੁਰਸ਼ ਦੀ ਸੰਗਤ ਕਰਦੇ ਹੈ, ਰੰਗ ਉਹਨਾਂ ਨੂੰ ਚੜ੍ਹਦਾ ਹੈ। ਜਿਹੜੇ ਮਹਾਂਪੁਰਸ਼ਾਂ ਦੇ ਬਚਨ ਦੇ ਉੱਤੇ ਪ੍ਰਤੀਤ ਕਰਦੇ ਹੈ, ਮੰਨਦੇ ਹੈ, ਨਹੀਂ ਤਾਂ ਭਾਈ ਹਰ ਪੁਰਸ਼ ਜਿਹੜਾ ਉਹਦੇ ਮਨ ਦੀ ਇੱਕੋ ਹੀ ਖਾਹਿਸ਼ ਹੈ ਵੀ ਰੱਬ ਮੇਰੇ ਹੁਕਮ ਦੇ ਵਿੱਚ ਹੋਵੇ, ਸਾਧੂ ਮੇਰੇ ਹੁਕਮ ਦੇ ਵਿੱਚ ਹੋਵੇ, ਅਤੇ ਜੋ ਮੈਂ ਆਖਾਂ ਉਸੇ ਤਰ੍ਹਾਂ ਹੀ ਕਾਠ ਦੀ ਪੁਤਲੀ ਬਣ ਕੇ ਮੇਰੇ ਅੱਗੇ ਨੱਚਦਾ ਫਿਰੇ। ਪਰ ਪਰਮੇਸ਼ੁਰ ਨੂੰ ਕੀ ਲੋੜ ਹੈ, ਬੰਦਗੀ ਵਾਲਿਆਂ ਨੂੰ ਕੀ ਲੋੜ ਹੈ, ਉਹਨਾਂ ਨੂੰ ਤਾਂ ਇੱਕੋ ਇੱਕ ਗਰਜ਼ ਹੈ ਵੀ ਇਹਨੂੰ ਮਾਨਸ ਜਨਮ ਮਿਲਿਆ, ਕਿਤੇ ਇਹ ਮਾਨਸ ਜਨਮ ਜਿਹੜਾ ਹੈ ਗੁਆ ਨਾ ਬੈਠੇ, ਬਿਨਾਂ ਬੰਦਗੀ ਤੋਂ ਇਹ ਪਰਮੇਸ਼ੁਰ ਦੇ ਦੂਰ ਨਾ ਹੋ ਜਾਵੇ। ਉਹਨਾਂ ਦਾ ਤਾਂ ਹੋਕਾ ਦੇਣਾ, ਉਹਨਾਂ ਦਾ ਸੰਭਾਲਣਾ ਇਸ ਨੂੰ ਫਰਜ਼ ਬਣਦਾ ਹੈ। ਐਸੇ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਹਨ, ਬਲਹਾਰੀ ਗੁਰ ਆਪਣੀ ਸਦਾ ਸਦਾ ਕੁੰਮ ਬਾਰਿਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਮੈਂ ਆਪਣੇ ਗੁਰੂ ਤੋਂ ਬਲਹਾਰੇ ਜਾਵਾਂ, ਜਿਨ੍ਹਾਂ ਨੇ ਕਿਰਪਾ ਕੀਤੀ ਮੈਂ ਉਹਨਾਂ ਤੋਂ ਘੁੰਮ ਜਾਵਾਂ। ਘੁੰਮ ਦਾ ਮਤਲਬ ਹੁੰਦਾ ਵੀ ਮੈਂ ਜਾ ਕੇ ਚਰਨੀ ਪੈ ਕੇ ਡੰਡੌਤ ਕਰਾਂ, ਉਹਨਾਂ ਦੇ ਚਰਨ ਜਿਹੜੇ ਆ ਉਹ ਆਪਣੇ ਮੱਥੇ ਨੂੰ ਲਾਵਾਂ, ਆਪਣੀ ਰਚਨਾ ਦੇ ਨਾਲ ਉਹਨਾਂ ਦੇ ਚਰਨ ਚੱਟਾਂ, ਇਸ ਨੂੰ ਕੁੰਮ ਕਹਿੰਦੇ ਆ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ ਵੀ ਮੈਂ ਉਹਦੇ ਬਲਹਾਰੇ ਜਾਵਾਂ, ਜਿਹਨੇ ਮੇਰੇ 'ਤੇ ਇਹ ਕਿਰਪਾ ਕੀਤੀ ਹੈ ਮੈਂ ਵਾਰ ਵਾਰ ਉਸ ਨੂੰ ਯਾਦ ਕਰਾਂ, ਮੈਂ ਵਾਰ ਵਾਰ ਹੀ ਉਸ ਤੋਂ ਬਖਸ਼ਿਸ਼ ਲਵਾਂ, ਜਿਸ ਬਖਸ਼ ਦੇ ਸਦਕਾ ਸੰਸਾਰ ਦੇ ਵਿੱਚ ਮੈਂ ਸੁਖੀ ਹੋਵਾਂ। ਭਾਗਾਂ ਵਾਲਿਓ, ਬਿਨਾਂ ਗੁਰੂ ਤੋਂ ਕੋਈ ਬਖਸ਼ਿਸ਼ ਮਿਲਦੀ ਨਹੀਂ, ਜਿਸ ਵੇਲੇ ਗੁਰੂ ਬਖਸ਼ ਦਿੰਦਾ ਉਸ ਵੇਲੇ ਉਸ ਦਾ ਕੋਈ ਅੰਤ ਨਹੀਂ ਰਹਿੰਦਾ। ਗੁਰਮੁਖ ਜਨੋ, ਬਾਹ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਕਿਸੇ ਸਮੇਂ ਦੀ ਕੋਈ ਗੱਲ ਹੁੰਦੀ ਹੈ, ਕਿਸੇ ਸਮੇਂ ਦੀ ਕੋਈ ਹੁੰਦੀ ਹੈ, ਜਿਸ ਵੇਲੇ ਸੁਣ ਲਈਏ ਉਸ ਵੇਲੇ ਮਨ ਜਿਹੜਾ ਉਸ ਨੂੰ ਸ਼ਾਂਤੀ ਵੀ ਆਉਂਦੀ ਹੈ, ਉਹਨੂੰ ਯਾਦ ਕਰਕੇ ਉਹਦੀ ਸਿਫਤ ਕਰਨ ਨੂੰ ਵੀ ਜੀ ਕਰਦਾ ਹੈ। ਭਾਗਾਂ ਵਾਲੇ ਉਹ ਬਾਬਾ ਜੀ ਦਾ ਇੱਕ ਜਾਮਾ ਜਿਹੜਾ ਸੀ ਉਹ ਲਖਨਊ ਦੇ ਵਿੱਚ ਹੋਇਆ, ਇੱਕ ਜਾਮਾ ਜਿਹੜਾ ਸੀ ਉਸ ਜਾਮੇ ਦੇ ਵਿੱਚ ਤਾਂ ਉੱਥੋਂ ਦੇ ਨਵਾਬ ਸਨ, ਪਰ ਜਿਹੜਾ ਉਸ ਤੋਂ ਬਾਅਦ ਸੀ ਇੱਕ ਸਮਾਂ ਜਿਹਦੇ ਵਿੱਚ ਬੜੀ ਵੱਡੀ ਬੰਦਗੀ ਕੀਤੀ, ਉਹ ਸਮਾਂ ਅਜਿਹਾ ਸੀ ਇੱਕ ਛੱਪੜ ਸੀ। ਭਾਗਾਂ ਵਾਲੇ ਉਸ ਛੱਪੜ ਦੇ ਵਿਚਕਾਰ ਇੱਕ ਬੋਹੜ ਦਾ ਬਿਰੇ ਸੀ। ਪਾਣੀ ਦੇ ਵਿੱਚ ਜਿਸ ਨੇ ਲੰਘਣਾ, ਲੰਘ ਕੇ ਬਾਬਾ ਜੀ ਦੇ ਕੋਲੇ ਜਾਣਾ, ਲੱਕ ਲੱਕ ਪਾਣੀ ਸੀ। ਪਰ ਬਹੁਤੇ ਜਿਹੜੇ ਸਨ ਉਹਨਾਂ ਨੇ ਡਰਦੇ ਰਹਿਣਾ, ਉਸ ਦੇ ਨੇੜੇ ਨਾ ਜਾਣਾ। ਇੱਕ ਬੜਾ ਵੱਡਾ ਉੱਥੇ ਸਰਪ ਰਹਿੰਦਾ ਸੀ, ਉਸ ਨੇ ਬਾਬਾ ਜੀ ਦੇ ਪਿੱਛੇ ਆਪਣੀ ਕਮਰ ਰੱਖ ਲੈਣੀ, ਸਰਾਣਾ ਜਿਹੜਾ ਸੀ ਉਸ ਦੇ ਨਾਲ ਲਾ ਕੇ ਬੈਠ ਜਾਣਾ। ਜਿਹੜਾ ਉਸਦਾ ਮੁੱਖ ਸੀ, ਕਿਸੇ ਵੇਲੇ ਜਿਸ ਵੇਲੇ ਧੁੱਪ ਹੋਣੀ, ਉਸਨੇ ਬਾਬਾ ਜੀ ਦੇ ਮੁੱਖ ਦੇ ਉੱਤੇ ਛਾਂ ਕਰ ਲੈਣੀ, ਨਾਲ ਨਾਲ ਕਲੋਲਾਂ ਵੀ ਕਰਨੀਆਂ, ਨਾਲ ਨਾਲ ਬਾਬਾ ਜੀ ਦੇ ਨਾਲ ਵੀ ਰਹਿਣਾ। ਗੁਰਮੁਖ ਜਨੋ, ਜੇ ਕੋਈ ਕਿਸੇ ਪਦਾਰਥ ਨੂੰ ਲੈ ਕੇ ਆਵੇ, ਪਹਿਲੇ ਸਮਿਆਂ ਦੇ ਵਿੱਚ ਕਿਸੇ ਵੇਲੇ ਬਾਬਾ ਜੀ ਨੇ ਆਖਿਆ, ਭਾਈ ਤੁਸੀਂ ਆਹ ਜਿਹੜੀ ਟੋਕਰੀ ਹੈ ਇਸ ਦੇ ਵਿੱਚ ਰੱਖ ਦੇਣਾ, ਭਾਗਾਂ ਵਾਲੇ ਪ੍ਰਸ਼ਾਦ ਉਸ ਦੇ ਵਿੱਚ ਰੱਖ ਲੈਣਾ, ਉਸ ਨੇ ਆਪਣੀ ਪੂਛ ਨੂੰ ਪਾਣੀ ਦੇ ਵਿੱਚ ਲੈ ਕੇ ਜਾਣਾ। ਭਾਗਾਂ ਵਾਲੇ ਉਹ ਜਿਹੜੀ ਉਸ ਵੇਲੇ ਬਣਾਇਆ ਹੋਇਆ ਬਖਸ਼ਾ ਸੀ, ਉਸ ਨੂੰ ਆਪਣੀ ਪੂਛ ਦੇ ਨਾਲ ਖਿੱਚ ਲੈਣਾ। ਇਸੇ ਤਰ੍ਹਾਂ ਹੀ ਕਰਦਿਆਂ ਕਰਦਿਆਂ ਕਿੰਨਾ ਕੁ ਸਮਾਂ ਜਿਹੜਾ ਸੀ ਗੁਜ਼ਰਦਾ ਗਿਆ। ਜੇ ਬਾਬਾ ਜੀ ਦਾ ਜੀ ਕਰੇ 5-7 ਦਿਨ ਬਾਅਦ ਪੂਜਨ ਛਕ ਲੈਣਾ, ਨਾ ਜੀ ਕਰੇ ਨਾ ਛਕਣਾ। ਇਹ ਸਮਾਂ ਸੀ ਬੜਾ ਹੀ ਬੀਤਿਆ। ਜਿਹੜੇ ਉੱਥੋਂ ਦੇ ਰਹਿਣ ਵਾਲੇ ਸਨ, ਜਿਸ ਵੇਲੇ ਉਹਨਾਂ ਨੂੰ ਕੁਛ ਪੁੱਛਦਾ ਸੀ ਵੀ ਮਹਾਂਪੁਰਸ਼ਾਂ ਦੀ ਉਮਰ ਕਿੰਨੀ ਕੁ ਹੈ, ਹਰ ਇੱਕ ਨੇ ਕਹਿਣਾ ਭਾਈ ਸਾਡੀ ਤਾਂ 3ਜੀ, ਕਿਸੇ ਨੇ ਕਹਿਣਾ 4ਥੀ ਪੀੜ੍ਹੀ ਹੋ ਗਈ ਹੈ। ਬਸ ਇਸੇ ਤਰ੍ਹਾਂ ਹੀ ਵੇਖਦੇ ਹਾਂ, ਨਾ ਇਹ ਕਿਸੇ ਵੇਲੇ ਅੱਖਾਂ ਖੋਲਦੇ ਹੈ ਅਤੇ ਨਾ ਹੀ ਇਹਨਾਂ ਨੂੰ ਕਦੇ ਟੁਰਿਆ ਫਿਰਦਿਆਂ ਦੇਖੀਦਾ। ਆਹ ਜਿਹੜਾ ਭੋਜਨ ਹੈ, ਨਾ ਕਿਸੇ ਨੇ ਅਸੀਂ ਛਕਦਿਆਂ ਵੇਖਿਆ, ਰੱਖ ਜ਼ਰੂਰ ਜਾਂਦੇ ਹਾਂ, ਪਤਾ ਨਹੀਂ ਉਹ ਭੋਜਨ ਕੌਣ ਛਕਦਾ, ਕਿੱਧਰ ਨੂੰ ਜਾਂਦਾ, ਇਸ ਗੱਲ ਦੀ ਵੀ ਸਮਝ ਨਹੀਂ। ਗੁਰਮੁਖ ਜਨੋ, ਕਿਸੇ ਨੇ ਕਹਿਣਾ ਵੀ 5 ਪੀੜ੍ਹੀਆਂ ਹੋ ਗਈਆਂ ਅਸੀਂ ਇਸੇ ਤਰ੍ਹਾਂ ਹੀ ਤੱਕੀ ਜਾਂਦੇ ਹਾਂ, ਇੰਨੀ ਬੰਦਗੀ ਕੀਤੀ ਕੋਈ ਅੰਤ ਹੀ ਨਹੀਂ, ਪਤਾ ਨਹੀਂ ਵੀ ਉਹ ਬੰਦਗੀ ਜਿਹੜੀ ਸੀ ਕਿਵੇਂ ਕੀਤੀ। ਭਾਗਾਂ ਵਾਲੇ ਉਹ ਇੱਕ ਇੱਕ ਬਾਬਾ ਜੀ ਦਾ ਰੋਮ ਸੀ, ਗੁਰਮੁਖ ਰੋਮ ਰੋਮ ਹਰ ਤਿਆਵੈ, ਉਹਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਸਨ ਉਹੀ ਆਉਂਦੀਆਂ ਸਨ ਪਰਮੇਸ਼ਰ ਦੇ ਨਾਮ ਦੀਆਂ, ਇਹੋ ਜੀ ਉਹਨਾਂ ਦੀ ਦਿਸ਼ਾ ਸੀ। ਭਾਗਾਂ ਵਾਲੇ ਉਹ ਜਿਸ ਵੇਲੇ ਸਮਾਂ ਆਇਆ, ਦਰਗਾਹ ਦੇ ਵਿੱਚ ਗਏ, ਸਾਰਾ ਸ਼ਹਿਰ ਜਿਹੜਾ ਸੀ ਅਤੇ ਆਲਾ ਦੁਆਲਾ, ਉਸ ਵੇਲੇ ਦੀ ਗਿਣਤੀ ਹੈ ਕੋਈ, ਉਸ ਵੇਲੇ ਦੇ ਨੇੜੇ ਤੇੜੇ ਦੇ ਜਿਹੜੇ ਸਨ 70-80 ਨਗਰ ਜਿਹੜੇ ਸਨ ਉਸ ਸਮੇਂ 'ਤੇ ਪਹੁੰਚੇ। ਕਿਸੇ ਦਾ ਦਿਲ ਨਹੀਂ ਸੀ ਕਰਦਾ ਵੀ ਅਸੀਂ ਅੱਗੇ ਜਾਈਏ, ਨਾ ਬਾਬਾ ਜੀ ਦਾ ਸਰੀਰ ਉਸ ਵੇਲੇ ਕੋਈ ਕਾਲਾ, ਨਾ ਉਸ ਵੇਲੇ ਕੋਈ ਇਹ ਵੀ ਉਸ ਦੇ ਵਿੱਚੋਂ ਦੁਰਗੰਧੀ ਹੋਵੇ। ਜਿਵੇਂ ਕਿਉੜਾ ਛਿੜਕਿਆ ਹੁੰਦਾ, ਇਸ ਤਰ੍ਹਾਂ ਸਾਰੇ ਛੱਪੜ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਇਹੋ ਜਿਹੀ ਵਾਸ਼ਨਾ ਜਿਹੜੀ ਸੀ ਆਵੇ। ਜਿੰਨੇ ਵੀ ਆਏ ਆ ਕੇ ਨਮਸਕਾਰ ਕਰਕੇ ਬੈਠੇ ਰਹੇ ਵੀ ਪਾਤਸ਼ਾਹ, ਇਹ ਸਰਪ ਤੋਂ ਕਿਵੇਂ ਅਸੀਂ ਤੁਹਾਡਾ ਸਰੀਰ ਲਈਏ। ਜਿਵੇਂ ਜਿਵੇਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ, ਨੇੜੇ ਤੇੜੇ ਦੇ ਜਿੰਨੇ ਵੀ ਮਹਾਂਪੁਰਸ਼ ਸਨ ਉਹ ਵੀ ਆਏ, ਉਹਨਾਂ ਨੇ ਆ ਕੇ ਸਾਰਿਆਂ ਨੇ ਹੱਥ ਬੰਨ ਕੇ ਬੇਨਤੀ ਕੀਤੀ ਵੀ ਹੁਣ ਸਾਡਾ ਜੀ ਕਰਦਾ ਵੀ ਤੁਹਾਡਾ ਇਹ ਜਿਹੜਾ ਸਰੀਰ ਹੈ ਇਸ ਨੂੰ ਅਸੀਂ ਲਈਏ। ਗੁਰਮੁਖ ਜਨੋ, ਸਰੀਰ ਜਿਹੜਾ ਸੀ ਬਾਬਾ ਜੀ ਦਾ ਕਈ ਦਿਨ ਤੋਂ ਬਾਅਦ ਜਿਹੜਾ ਸਰਬ ਸੀ ਉਹ ਓਹਲੇ ਹੋ ਗਿਆ ਅਤੇ ਉਸ ਸਰੀਰ ਨੂੰ ਲੈ ਕੇ ਆਏ, ਅਮਾਮ ਬਾੜੇ ਦੇ ਵਿੱਚ ਲਿਆ ਕੇ ਇਸ਼ਨਾਨ ਕੀਤਾ। ਜਿਸ ਵੇਲੇ ਇਸ਼ਨਾਨ ਕਰਵਾਇਆ, ਵੇਖਣ ਵੀ ਅੰਗ ਅੰਗ ਮੁੜੀ ਜਾਂਦਾ ਹੈ, ਜੇ ਉਂਗਲਾਂ ਮੁੜਨ ਉਹ ਵੀ ਮੁੜਨ, ਜੇ ਬਾਬਾ ਜੀ ਦਾ ਹੱਥ ਮੋੜਨ ਉਹ ਵੀ ਮੁੜੇ। ਉਸ ਵੇਲੇ ਇੱਕ ਕੁਰਸੀ ਸੀ ਨਵਾਬੀ, ਉਸ ਕੁਰਸੀ ਦੇ ਉੱਤੇ ਬਾਬਾ ਜੀ ਨੂੰ ਬਿਠਾ ਦਿੱਤਾ। ਭਾਗਾਂ ਵਾਲੇ ਉਹ ਕਿਸੇ ਨੂੰ ਇਹ ਨਹੀਂ ਸੀ ਭਾਸ ਪੈਂਦਾ ਵੀ ਸਰੀਰ ਛੱਡ ਗਿਆ ਜਾਂ ਸਰੀਰ ਦੇ ਵਿੱਚ ਹੈ। ਸਿੱਖ ਸੰਗਤਾਂ ਬੜੀਆਂ ਦਰਸ਼ਨ ਕਰਨ ਵਾਸਤੇ ਆਈਆਂ, ਕਹਿਣ ਲੱਗੇ ਇਸ ਤਰ੍ਹਾਂ ਕਰੋ ਵੀ ਹੁਣ ਇਹਨਾਂ ਨੇ ਇਸ ਜਗ੍ਹਾ ਦੇ ਵਿੱਚ ਤਪ ਤਾਂ ਬੜਾ ਵੱਡਾ ਕੀਤਾ, ਪਰ ਆਹ ਜਿਹੜਾ ਇਮਾਮਬਾੜਾ ਇਸ ਜਗ੍ਹਾ ਦੇ ਵਿੱਚ ਆਪਾਂ ਇਹਨਾਂ ਦਾ ਜਿਹੜਾ ਸਰੀਰ ਹੈ ਉਸ ਸਰੀਰ ਨੂੰ ਆਪਾਂ ਰੱਖ ਦਈਏ, ਦਫਨ ਕਰ ਦਈਏ ਸਾਰੇ ਸ਼ਹਿਰ ਦੇ ਵਿੱਚ। ਜਿਸ ਵੇਲੇ ਬਾਬਾ ਜੀ ਦਾ ਦੀਦਾਰ ਕਰਵਾਇਆ ਉਸ ਵੇਲੇ ਦੇ ਸਮੇਂ ਦਾ ਦਰਸ਼ਨ ਕਰ ਕਰਕੇ ਸਾਰਿਆਂ ਦੇ ਮਨ ਜਿਹੜੇ ਸਨ ਪ੍ਰਸੰਨ ਹੁੰਦੇ ਤੁਰੇ ਗਏ। ਇਮਾਮਬਾੜੇ ਦੇ ਵਿੱਚ ਬਾਬਾ ਜੀ ਦਾ ਸਰੀਰ ਜਿਹੜਾ ਸੀ ਉਸ ਨੂੰ ਦਫਨਾ ਦਿੱਤਾ। ਗੁਰਮੁਖ ਜਨੋ ਸਮਾਂ ਜਿਹੜਾ ਸੀ ਆਉਂਦਾ ਰਿਹਾ ਜਾਂਦਾ ਰਿਹਾ। ਗੁਰੂ ਗਰੀਬ ਨਿਵਾਸ ਜੀ ਮਹਾਰਾਜ ਫਰਮਾਉਂਦੇ ਆ, ਬਲਹਾਰੀ ਗੁਰਾਪਣਾ ਸਦਾ ਸਦਾ ਕੁੰਭ ਵਾਰਿਆ, ਗੁਰਮੁਖ ਜਿੱਤਾ ਮਨ ਮੁਖ ਹਾਰਿਆ। ਭਾਗਾਂ ਵਾਲੀ ਉਸ ਵੇਲੇ ਜਿੰਨੇ ਵੀ ਸਨ ਸਾਰਿਆਂ ਨੇ ਕਿਹਾ ਵੀ ਦਿਨ ਵੇਖੋ, ਵਿਚਾਰ ਕਰੋ ਵੀ ਦਿਨ ਕਿਹੜਾ ਹੈ। ਭਾਗਾਂ ਵਾਲੀ ਉਹ ਸਮਾਂ ਜਿਹੜਾ ਸੀ ਉਹ ਵੀ ਆਹੀ ਸਮਾਂ ਸੀ ਜਿਸ ਨੂੰ ਅਮਾਵਸ ਦਾ ਸਮਾਂ ਕਹਿੰਦੇ ਹੈ। ਭਾਗਾਂ ਵਾਲੇ ਉਹ ਬਾਬਾ ਜੀ ਦਾ ਜਾਣਾ ਅਮਾਵਸ ਨੂੰ, ਆਉਣਾ ਪੂਰਨਮਾਸ਼ੀ ਨੂੰ, ਪਤਾ ਨਹੀਂ ਇਹ ਕਿੰਨੇ ਕੁ ਸਮਿਆਂ ਤੋਂ ਬਣਿਆ ਟੁਰਿਆ ਆਇਆ। ਪਤਾ ਨਹੀਂ ਉਹ ਬਖਸ਼ਿਸ਼ ਜਿਹੜੀ ਸੀ ਕਿਵੇਂ ਕਿਵੇਂ ਵੰਡੀ, ਕਿਵੇਂ ਕਿਵੇਂ ਸੰਸਾਰ ਨੂੰ ਬਖਸ਼ਿਸ਼ ਦੇ ਕੇ ਚਲੇ ਗਏ। ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਹਾਂ। ਭਾਗਾਂ ਵਾਲੇ ਉਹ ਸਮੇਂ ਹੋ ਕੇ ਗੁਜ਼ਰਦੇ ਰਹੇ, ਕਿਸੇ ਵੇਲੇ ਕਿਸੇ ਜਾਮੇ ਦੇ ਵਿੱਚ, ਕਿਸੇ ਵੇਲੇ ਕਿਸੇ ਜਾਮੇ ਦੇ ਵਿੱਚ। ਪਰ ਭਾਗਾਂ ਵਾਲੇ ਉਹ ਜਿਸ ਜਾਮੇ ਦੇ ਵਿੱਚ ਹੁਣ ਆਪਾਂ ਦਰਸ਼ਨ ਕੀਤੇ ਹੈ, ਇਹ ਜਾਮਾ ਨਜ਼ਰ ਆਉਂਦਾ ਹੈ। ਭਾਗਾਂ ਵਾਲੇ ਉਹਨਾਂ ਦੇ ਸਰੂਪ ਨੂੰ ਵੇਖ ਵੇਖ ਕੇ ਐਂ ਜੀ ਕਰਦਾ ਵੀ ਕੁੱਟ ਕੇ ਮੈਂ ਉਸ ਨੂੰ ਗਲਫੱਕੜੀ ਪਾ ਲਵਾਂ, ਭਾਵੇਂ ਲੋਕ ਕਹਿਣ, ਭਾਵੇਂ ਸੰਗਤ ਆਖੇ ਵੀ ਇਹ ਤਸਵੀਰ ਹੈ, ਪਰ ਮੈਨੂੰ ਐਂ ਲੱਗਦਾ ਵੀ ਧੰਨ ਬਾਬਾ ਆਨੰਦ ਸਿੰਘ ਹੀ ਬੈਠਾ ਹੈ। ਸਾਡੇ ਉੱਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਸਾਨੂੰ ਬਖਸ਼ਿਸ਼ ਦਿਓ। ਗਰੀਬ ਨਿਵਾਜ ਗੁਰਮੁਖ ਜਿੱਤਾ ਮਨ ਮੁਖਾ ਰਿਹਾ, ਸਾਡੀ ਮਨਮੁਖਾਂ ਨਾਲ ਸਾਂਝ ਨਾ ਪਵੇ, ਗੁਰਮੁਖਾਂ ਦੇ ਨਾਲ ਸਾਂਝ ਪਵੇ। ਜਿਹੜੇ ਜਿੱਤੇ ਵੀ ਹੈ ਉਹਨਾਂ ਦੇ ਨਾਲ ਸਾਡੀ ਸਾਂਝ ਹੋਵੇ, ਹਾਰਿਆਂ ਦੇ ਨਾਲ ਸਾਡੀ ਸਾਂਝ ਨਾ ਹੋਵੇ, ਇਹ ਸਾਡੇ 'ਤੇ ਕਿਰਪਾ ਕਰ ਦਿਓ। ਭਾਗਾਂ ਵਾਲੇ ਬਾਬਾ ਜੀ ਕਿਰਪਾ ਕਰਨ, ਸਾਰਿਆਂ ਦਾ ਆਇਆ ਸਫਲ ਕਰਨ। ਹੁਣ ਆਪਾਂ ਇੱਕ ਧਾਰਨਾ ਪੜ੍ਹਾਂਗੇ, ਇੱਕ ਪਾਸੇ ਬੱਚੇ ਪੜ੍ਹਨਗੇ, ਇੱਕ ਪਾਸੇ ਸਾਰੀ ਸੰਗਤ ਬੜੀ ਪਿਆਰ ਨਾਲ ਪੜ੍ਹੇ।
1: You are listening to SeekNet Radio, broadcasting live Gurbani Kirtan 24 hours a day from around the world.

ਸਿਰ ਚੜੇ ਦੇਸ ਗੁਰਬਾਣੀ ਗਾਵੇ ਬੈਂਦੀਆਂ ਉੱਠਦੀਆਂ ਹਰ ਨਾਮ ਪਿਆਵੇ ਜੋ ਸਾਥੀ ਰਾਤ ਚਾਹੇ ਮੇਰਾ ਹਰ ਹਰੂ।

ਕਾਲ ਖਾਏ ਕਿ ਛੱਤ ਹੁੰਦੇ, ਕਾਲ ਖਾਏ ਕਿ ਛੱਤ ਹੁੰਦੇ, ਨਾਨਕ ਪਛਾਣੇ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ। ਹਾਂ ਤਿਸੂ ਵਿੱਚੋਂ ਆ ਰਿਹਾ, ਹਾਂ ਤਿਸੂ ਵਿੱਚੋਂ ਆ ਰਿਹਾ, ਮਾਂ ਹੁੰਦੇ ਹੋਈ ਨੀ ਮਾਂ, ਹਾਂ ਤਿਸੂ ਵਿੱਚੋਂ ਆ ਰਿਹਾ, ਹਾਂ ਤਿਸੂ ਵਿੱਚੋਂ ਆ ਰਿਹਾ, ਤਾਂ ਹੁੰਦੇ ਹੋਏ ਨੀ ਤਾਂ, ਹਾਂ ਤੁਸੀਂ ਤੋਂ ਮਾਰਿਆ ਛੱਡ ਸਿਆਣਪ ਹੋਏ ਆਣਾ, ਹਾਂ ਤੁਸੀਂ

इस पर पंच में साचे नाम की वडियाई, मत को धरो गुमाना।

ਚੌ ਜੁਗਾਂ ਕਾ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਦਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ

ਆਖਿਆ ਗੁਰੂ ਨਾਨਕ ਦੇਵ ਜੀ ਨੇ ਅਚਲ ਬਟਾਲੇ ਵਿਖੇ ਜੋਗੀ ਨੂੰ ਇਹ ਉਪਦੇਸ਼ ਦਿੱਤਾ। ਆਖਣ ਲੱਗੇ ਉਹ ਯੁੱਗ ਹੋਰ ਸਨ ਜਦੋਂ ਇਹ ਯੋਗ ਤੇ ਤਪ ਕੰਮ ਆਉਂਦੇ ਸਨ। ਇਹ ਜੋਗੀ ਹੁਣ ਤਾਂ ਵਾਹਿਗੁਰੂ ਦੇ ਨਾਮ ਬਿਨਾਂ ਕੋਈ ਮੁਕਤੀ ਨਹੀਂ ਹੋਣੀ, ਇਹ ਲਿਖ ਲਓ। ਪਾਤਸ਼ਾਹ ਨੇ ਉਪਦੇਸ਼ ਦਿੱਤਾ ਜੋ ਜੋਗੀ ਦੁਨੀਆ ਨੂੰ ਕਰਾਮਾਤਾਂ ਵਿਖਾ ਕੇ ਕੁਛ ਮਨੁੱਖਾਂ ਨੂੰ ਠੱਗ ਰਿਹਾ ਸੀ ਤੇ ਆਖਦਾ ਸੀ ਸਾਧਨ ਕਰੋ, ਯੋਗ ਕਰੋ, ਕਰਮ ਕਰੋ। ਪਾਤਸ਼ਾਹ ਨੇ ਉੱਥੇ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਆਖਦੇ ਕਲ ਮੈਂ ਰਾਮ ਨਾਮ ਸਾਰ ਅੱਖੀ ਤਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਆਟ ਸੇ ਤੀ ਨਾਕ ਪਕੜੇ ਸੂਝਤੇ ਦਿਨ ਲਾ ਮਗਰ ਪਾਛੇ ਕਛ ਨ ਸੂਝੈ ਏ ਪਦਮ ਅਲੋ ਖਤਰੀਆਂ ਤਾਂ ਧਰਮ ਛੋਡਿਆ ਮਲੇ ਚ ਭਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾ

से जड़िए अदम।

0: அடம்
1: அடம்

ਮਿਲਿਆ ਜੀਓ ਮੇਰੇ ਮਨ ਤਨ

ਸਤਨਾਮ ਸ਼ਿਵਾਜੀ ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਅਵਿੰਤਰਮ ਬਹਾ ਲਿਆ ਉਤ ਸੱਚੋ ਹੀ ਸੱਚ ਨਿਬੜਿਆ ਚੁਣ ਵਕ ਜਮਾ ਲਿਆ ਥਾਓ ਨਾ ਪਾਨ ਕੂੜਿਆ ਮੁਕਾ ਲੇ ਦੋਸ਼ ਚਾ ਲਿਆ ਤੇਰੇ ਨਾਂ ਰਿੱਤੇ ਸਿਜਣਗੇ ਹਾਰ ਜੈ ਠਗਣ ਵਾਲਿਆ ਲਿਖਣਾ ਅਵੇ ਧਰਮ ਬਹਾ ਲਿਆ ਔਖ ਸਤਨਾਮ ਸ਼ਿਵਾਜੀ।

0: ਮੈਂ ਵਜਾ ਵਜਾ ਮੈਂ ਭੂ ਸਗਲਿਆਂ ਕੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਪਹਿਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਉਰਜੀ ਤੇਰਾ ਰਵਾ ਕਿਹਨੀਆਂ ਗਨ ਕਹਾਣੀਆਂ ਕੀਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿਰਮਣ ਪੂਰੇ ਦਾ

ਹੋਂਬਜ ਖੱਟਿਆ ਹੋਂਬਜ ਗਿਆ ਹੋਂਬਜ ਚਾਰ ਕੁੜਿਆਰ ਹੋਂਬਜ ਪਾਪੁਨ ਵਿਚਾਰ ਹੋਂਬਜ ਨਰਕ ਸੁਰਗ ਅਵਤਾਰ ਹੋਂਬਜ ਸੱਸੇ ਹੋਂਬਜ ਰੂਪ ਹੋਂਬਜ ਪਰੀਏ ਹੋਂਬਜ ਤੋਂ

0: ਜਰ ਦੇ ਸੱਚਾ ਕੂੜ ਕੀ ਮਨ ਤੇਰੇ ਤਨ ਕਰੇ ਅੱਛਾ ਤੂੰ
1: ਸਜਦਾ ਪਰ ਜਾਣੀਏ ਜੱਸਾ ਤੇਰੇ ਪਿਆ
0: ਨਾ ਸੁਣੋ ਮਨ ਲੈਸੀਏ।

ਪਾਈਆਂ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈਆਂ ਹੈ ਕਾਗਜ਼ ਦੀਪ ਸਭ ਕਰਕੇ ਕਾਗਜ਼ ਦੀਪ ਸਭ ਕਰਕੇ ਅਰਸਾਦ ਸਮੁੰਦਰ ਕੀ ਮਸਤ ਹੈ ਹਾਂ।

ਸਾਰਸਵਤੀ ਭਗਤਾ ਕਰਕੇ ਸਾਰਸਵਤੀ ਭਗਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹਾਂ।